ਮੇਰਾ ਘਰ ਸਾਲਾ ਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨ ਦਰੀਆਈਆਂ, ਜਾਂ ਤਿਸ ਭਾਣਾ ਤਾਮਾ ਨੂੰ ਵਸਾਈਆਂ, ਕਰ ਹੁਕਮ ਮਸਤਕ ਹੱਥ ਧਾਰ।

ਸਾਡਾ ਘਰ ਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹ ਮੇਲੇ ਤਨ ਦਰਿਆਈਆਂ ਜਾ ਤਿਸ ਭਾਣਾ ਤਾਮਾ ਨੂੰ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ।

What?

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਸੇਵਿਆ ਪਿਆਪ ਨਿਰੰਜਨ ਸੋਏ।
1: ਜਿਨ ਸੇਵਿਆ ਤਿਨ ਪਾਇਆ ਮਨ, ਨਾਨਕ ਗਾਵੀਐ ਗੁਣੀ ਨਿਧਾਨ।
0: ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੋ ਕਰ ਲੈ ਜਾਏ।
1: ਗੁਰਮੁਖ ਨਾਦਨ ਗੁਰਮੁਖ ਵਿਦ ਗੁਰਮੁਖ ਰਹਿਆ ਸਮਾਈ।
0: ਗੌਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਤਿਸ ਰਠੋ ਪਾਈ, ਵੇਖਾ ਬਿਨ ਕਰਮਾ ਕੇ ਮਿਲੈ ਲਈ। ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਨਵਾਂ ਖੰਡਾ ਬਜਾਣੀਏ ਨਾਲ ਚੱਲੇ ਸਭ ਕੋਏ।
2: ਜਸ ਕੇ

0: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ
1: ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ
0: ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾਵੈ ਕਰਨ ਵਿਚਾਰ
1: ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ

0: ਠਾਕ ਨਾ ਪਾਇ ਮਨੈ ਪਤ ਸੋ ਪ੍ਰਗਟ ਜਾਈ
1: ਮਨੈ ਮਗਨ ਚੱਲੈ ਪੰਥ ਮਨੈ ਧਰਮ ਸਿੱਧੀ ਸੰਬੰਧ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ
1: ਮਨੈ ਪਾਵੇ ਮੁਖ ਦੁਆਰ ਮਨੈ ਪਰਵਾਰ ਸਧਾਰ
0: ਤਾਰੀ ਗੁਰ ਸਿੱਖ ਮਨੈ ਨਾਨਕ ਭਵੈ ਨ ਭਿੱਖ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ
0: ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ
1: ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ
0: ਕਹਿ ਕਰੇ ਵਿਚਾਰ ਕਰਤੇ ਕਹਿ ਕਰਨ।

0: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਜਪ ਸੰਗ ਭਾਉ, ਸੰਗ ਪੂਜਾ, ਸੰਗ ਤਪ ਤਾਉ,
0: ਅਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਹੇ ਉਦਾਸ,
1: ਗੁਣ ਗਿਆਨ ਵਿਚਾਰ, ਸੰਗ ਸਤੀਏ ਸੰਖ ਦਾਤ,

0: ਖੂਰ ਖਾਂਦ ਘੋਰ ਸੰਖ ਚੋਰ ਹਰਾਮ ਖੋਰ
1: ਸੰਖ ਅਮਰ ਕਰ ਜਾਏ ਜੋਰ ਸੰਖ ਗਲ ਵਟ ਤਿਆਗ ਮਾਹੇ
0: ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜੇ ਆਰ ਕੂੜੇ ਫਰਾਏ
1: ਸੰਖ ਮਲੇਸ਼ ਮਲ ਪਖਾਏ ਸੰਖ ਨਿੰਦਕ ਸਿਰ ਕਰੇ ਭਾਰ
0: ਕਹਿ ਵਿਚਾਰ ਵਾਰਨ ਜਾਵਾ ਇੱਕ ਵਾਰ
1: ਜੋ ਤੁਧ ਭਾਵੈ

0: ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ
1: ਆਖੇ ਦਾਨਵ ਆਖੇ ਦੇਵ ਆਖੇ ਸੁਨਰ ਮੁੰਜਨ ਸੇਵ
0: ਆਖੇ ਆਖਣ ਪਾਹੀ ਕੀਤੇ ਕਹਿ ਕੇ ਉੱਠ ਉੱਠ ਜਾਹੀ
1: ਕੀਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੇਈ ਗੇ
0: ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ
1: ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰਗਾ ਵਾਰਾ ਗਾ ਵਾਰ
0: ਕਿਹਾ ਸੋ ਘਰ ਕਿਹਾ ਜਿਤਵੈ

0: ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ
1: ਰੰਗੀ
0: ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ
1: ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ
0: ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ
1: ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ
0: ਸੰਦੋਖ ਸ਼ਰਮ ਪਤ ਹੋਲੀ ਧਿਆਨ ਕਰੈ ਵਿਭੂਤ
1: ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ
0: ਆਈ ਪਾਂਥੀ ਸਗਲ ਜਮਾਤੀ ਮਾਂਜੀ ਤੈ ਜਗ ਜੀਤ
1: ਆਦੇਸ਼ ਤੈ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗੇ ਕੋ ਵੇਸ
0: ਭੰਡਾਰਨ

0: ਪਿਛੈ ਪਿਛੈ ਪਛੁਤਾਏ।
1: ਘੜੀਏ ਸੁਰਤ ਮਤ ਮਨ ਬੁੱਧ, ਤਿੱਥੈ ਘੜੀਏ ਸੁਰਾਂ ਸਦਾ ਕੀ ਸੁਧ।
0: ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ।
1: ਮਾਂ ਬਲ ਸੂਰਤਨ ਮੈਂ ਰਾਮ।

0: ਏਕੋ ਓੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਸ਼ਪੈ ਸ਼ੰਤੋ ਪ੍ਰਸਾਦ ਚੱਕਰ ਚਿਹਨ ਬਰਨ ਜਾਤਰ ਪਾਤ ਨੈਨ ਜੇ
1: ਰੂਪ ਰੰਗਾ ਰੇਖ ਭੇ ਕੋ ਕਹਿ ਨਾ ਸਕਤ ਕਹਿ
0: ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋਜ ਕਿਹ ਜੈ
1: ਕੋਟ ਇੰਦਰ ਇੰਦਰਾਨ ਸਾਹੂ ਸਾਹਣ ਗਣੀ ਜੈ
0: ਪਵਨ ਮੀਵ ਸੁਰ ਨਾਰਾ ਸੁਰ ਨੀਤ ਨੀਤ ਮੰਤਰਨ ਕਹਿਤ
1: ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪੁਚੰਗ ਪਿਆਤ ਛੰਦ
0: ਨਮਸਤ ਅੰਕਾਲ ਨਮਸਤ ਕਿਰਪਾਲ ਨਮਸਤੰਗ ਰੂਪੇ ਨਮਸਤੰਗ ਅਨੂਪੇ
1: ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ
0: ਨਮਸਤੰਗ ਅੰਜੇ ਨਮਸਤੰਗ ਭੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ
1: ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ
0: ਨਮਸਤੰਗ ਜੀਤੇ ਨਮਸਤੰਗ ਭੀਤੇ ਨਮਸਤੰਗ ਵਾਹੇ ਨਮਸਤੰਗ ਢਾਹੇ
1: ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗ ਛੇਦੇ ਨਮਸਤੰਗਾ ਗਾਦੇ
0: ਨਮਸਤੰਗ ਅੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ
1: ਨਮਸਤੰਗ ਸੋਏਕੈ ਨਮਸਤੰਗਾ ਨੇਕੈ ਨਮਸਤੰਗਾ ਭੂਤੇ ਨਮਸਤੰਗਾ ਜੂਪੇ
0: ਨਮਸਤੰਗ ਨਿਰਕਰਮੀ ਨਮਸਤੰਗ ਨਿਰਭਰਮੀ ਨਮਸਤੰਗ ਨਿਰਦੇਸੀ ਨਮਸਤੰਗ ਨਿਰਭੇਸੀ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ
0: ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ
1: ਨਮਸਤੰਗ ਨਿਰਤਾਪੇ ਨਮਸਤੰਗ ਤਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ
0: ਨਮਸਤੰਗ ਆਏ ਨਮਸਤੰਗ ਵਾਏ ਨਮਸਤੰਗ ਤਰ ਵਰਗੇ ਨਮਸਤੰਗ ਸਰਗੇ
1: ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਪੰਗੇ
0: ਨਮਸਤੰਗ ਮੈਂ ਨਮਸਤ ਸਰਮੇ ਨਮਸਤੰਗ ਜਲਾਸਰੀ ਨਮਸਤੰਗ ਨਿਰਾਸਰੀ
1: ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤੇ
0: ਨਮਸਤੰਗ ਭੇਸੀ ਨਮਸਤੰਗ ਨਰਧਾਮੀ ਨਮਸਤੰਗ ਨਰਵਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ
0: ਨਮੋ ਸਰਬ ਥਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਨਮਸਤ ਦੇਵੈ ਨਮਸਤੰਗ ਪੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ
0: ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ
1: ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰਗ ਵਰਨੇ ਨਮਸਤੰਗ
0: ਨਮਸਤੰਗ ਤਾਰੰਗ ਨਮ ਸਰਬ ਧੰਦੇ ਨਮੋਸਤਾ ਬੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
0: ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤੰਗ ਤਰਾਗੇ ਨਮਸਤੰਗ ਸੁਹਾਗੇ
1: ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ
0: ਨਮੋ ਜੋਗੀ ਨਮੋ ਭੋਗ ਭੋਗੀ ਨਮੋ ਸਰਬ ਦਿਆਲੇ

0: ਧਿਆਨੰ ਨੋ ਪਰਮ ਤਾਰੰ ਨੋ ਸਰਵ ਮੰਤਰ ਨੋ ਸਰਵ ਜੰਤਰੰ
1: ਨਮੋ ਸਰਵ ਦ੍ਰਿਸੰ ਨਮੋ ਸਰਵ ਕ੍ਰਿਸੰ ਨਮੋ ਸਰਵ ਰੰਗੇ ਤਰਭੰਗੀ ਅਨੰਗੇ
0: ਜੀਵੰ ਨੋ ਬੀਜ ਬੀਜੇ ਖਿਜੇ ਭਿਜੇ ਸਮਸਤੰ ਪ੍ਰਸਜੇ
1: ਕਿਰਪਾਲੰ ਸਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਵਦਾਰ ਸਦੰਗ ਨਿਵਾਸੀ ਚਰਪਟ ਸ਼ੰਤ ਵੈ ਪ੍ਰਸਾਦ
0: ਅੰਮ੍ਰਿਤ ਕਰਮੀ ਅੰਮ੍ਰਿਤ ਧਰਮੇ ਖਲ ਜੋਗੇ ਚਲ ਭੋਗੇ
1: ਅਚਲ ਰਾਜੇ ਅਟਲ ਸਾਜੇ ਅਖਲ ਧਰਮ ਲਖ
0: ਕਰਮੰਗ ਦਾਤਾ ਸਰਵ ਗਿਆਤਾ ਸਰਵ ਭਾਨੇ ਸਰਵੰਗ ਮਾਨੇ
1: ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ
0: ਸਰਵੰਗ ਦੇਵੰ ਸਰਵੰਗ ਭੇਵੰ ਸਰਵੰਗ ਕਾਲੇ

0: ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨੀ ਪ੍ਰਤੀਨ
1: ਕਿਰਪਾ ਜਗ ਜਾਪੀ ਜੇ ਜਾਪ
0: ਆਦ ਦੇਵ ਨਾਦ ਮੂਰਤ ਥਾਪਿਓ ਸਭੇ ਜੈ ਥਾਪ
1: ਮੂਰਤ ਪੂਰਨ ਪੁਰਖ ਪਾਰ
0: ਸਰਬ ਵਿਸ਼ਵ ਰਚਿਓ ਸਿਯੰਭਵ ਗਣ ਭੰਜਨ
1: ਹਾਰ ਕਾਲ ਕਲਾ ਸੰਜੋਗਤ ਕਾਲ ਪੁਰਖ ਦੇਸ
0: ਧਰਮ ਧਾਮ ਸੁ ਪਰਮ ਰਹਿਤ ਪੂਤੇ ਅਲਖ ਭੇਸ
1: ਰੰਗ ਜਾ ਕੇ ਜਾਤ ਪਾਤਨ ਨਾਮ
0: ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ
1: ਆਪ ਰੂਪ ਅਮੀਕਾ ਨੁਸਤ ਦੇਖ ਪੁਰਖ ਅਵਧੂਤ
0: ਗਰਭ ਗੰਜਨ ਸਰਬ ਪੰਜਨ ਆਦ ਰੂਪ ਸੂਤ
1: ਅੰਗਨਾਤਮ ਏਕ ਪੁਰਖ ਪਾਰ
0: ਸਰਬ ਲਾਇਕ ਸਰਬ ਕਾਰ

0: ਜਲਖ ਭਖ
1: ਅਕਾਲ ਦਿਆਲ ਰੇਖ ਭੇਖ
0: ਗਮ ਗਾਟ
1: ਨਾਥੇ ਪਰਮਾਥੇ ਅਜੋਨੇ ਅਮੋਨੇ
0: ਰਾਗਿਨ ਰੰਗਿਨ ਰੂਪਿਨ ਰੇਖੇ
1: ਕਰਮੰਗ ਪਰਮੰਗ ਗੰਜੇ ਅਲੇਖੇ ਪੁਚੰਗ ਪਿਆਤ ਛੰਦ
0: ਸਮਸਤਲ ਪ੍ਰਣਾਮ ਸਮਸਤਲ ਪ੍ਰਣਾਮ ਸਿੰਘ ਅੰਜਲ ਨਾਮ ਸਮਸਤਲ ਨਿਵਾਸੀ
1: ਨਿਰਕਾਮੰਗ ਬਹੁਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸਤਰਮੰਗ
0: ਬਹੁਤੇ ਸਤਨ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ
1: ਜਾਏ ਬਬੂਤੇ ਗਜਾਏ ਬਗਰੀ ਮੈਂ ਹਰੀਆਂ ਕਰੀਆਂ ਕਰੀ ਮੁਲ ਰਹੀ
0: ਮੈਂ ਚਤਰ ਵਰਤੀ ਚਤਰ
1: ਚਤਰ ਭੁਗਤੇ ਸੁਯਮ ਸਭੰਗ ਸਰਬਦਾ

0: ਸਤਿਗੁਰੂ ਪ੍ਰਸਾਦ ਤਵੈ ਪ੍ਰਸਾਦ ਸਈਏ ਪਾਤਸ਼ਾਹੀ ਦਸਵੀ ਸਰਾਵਕ ਸੁਦ ਸਰਾਵਕ ਸੁਦ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀਕੈ
1: ਸੂਰ ਸੁਰਾਰਦਨ ਸੁਰਦ ਸਿਧਾਂਤਿਕ ਸੰਤ ਸਮੂਹ ਅਨੇਕ ਮਤੀਕੇ
0: ਸਾਰੇ ਦੇਸ ਕੋ ਦੇਖ ਰਿਓ ਮਤ ਕਉ ਨਾ ਦੇਖਤ ਪ੍ਰਾਨ ਪਤੀਕੈ
1: ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੂਤੇ ਏਕਰਤੀ ਬਿਨੇ ਏਕਰਤੀ ਕੇ
0: ਮਾਤਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੈ
1: ਕੋਟ ਤੁਰੰਗ ਕੁਰੰਗ ਸਕੂਦਤ ਪੌਨ ਕੇ ਗੁਣ ਕੋ ਜਾਤ ਨਿਵਾਰੇ
0: ਪਾਰੀ ਪੁਜਾਨ ਕੇ ਪੂਪ ਪਲੀਪ ਧਨਿਆਪਤ ਸੀਸ ਨਾ ਜਦ ਵਿਚਾਰੈ
1: ਇਤੇ ਪੈ ਤੂ ਗਾਹਾਂ ਪੈ ਭੂਪਤ ਅੰਤ ਕੋ ਨਾਂਗੇ ਪਾਏ ਪਧਾਰੇ
0: ਜੀਤ ਫਰੇ ਸਭ ਦੇਸ ਦਸਾਨ ਕੋ ਬਾਜਤ ਟੋਲ ਮਰਦੰਗਨ ਗਾਰੈ
1: ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜਾਰੇ
0: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਕਨੇ ਨਹੀਂ ਜਦ ਵਿਚਾਰੈ
1: ਸਿਰਪਤ ਸਿਰ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਤੀਰਥ ਨਹਾਨ ਦਇਆ ਦਮ ਦਾਨ ਸੋ ਸੰਜਮ ਨੇ ਵੇ ਅਨੇਕ ਵਸੇਖ ਹੈ
1: ਵੇਦ ਪੁਰਾਣਕ ਤੇਵ ਕੁਰਾਨ ਜਮੀਨ ਜਮਾਨ ਸਭਾਨ ਕੇ ਪੇਖ ਹੈ
0: ਕੌਣ ਅਹਾਰ ਚਤੀ ਚਤ ਧਾਰ ਸਭੇ ਸੁਪਚਾਰ ਹਜ਼ਾਰ ਕੇ ਦੇਖੈ
1: ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕਰਤੀ ਬਿਨ ਏਕ ਨ ਲੇਖੈ
0: ਸੁਧ ਸੁਪਾਹਾ ਤੁਰੰਤ ਦਬਾਸੋ ਸਾਜ ਸੁਨਾ ਦੁਰਜਾਨ ਦਲੇਂਗੈ
1: ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਲੈਂਗੇ
0: ਤੂਰ ਅਰੀਨ ਮਰੂਰ ਮਵਾਸਨ ਮਾਤਿਮ ਤੰਗਨ ਮਾਨ ਮਲੇਂਗੈ
1: ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ
0: ਵੀਰ ਅਪਾਰ ਬੜੇ ਬਰਿਆਰ ਬਚਾਰੈ ਸਾਰ ਕੀ ਤਾਰ ਪਛਈਆ
1: ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ
0: ਗਾੜ ਗੜਹਾਨ ਕਤੋੜ ਨਹਾਰ ਸੋ ਬਾਤਨ ਹੀ ਚਕਚਾਰ ਲਵੇਯਾ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦੇਵਿਆ
0: ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੇਂਗੈ
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ
0: ਹੁਣ ਪ੍ਰਤਾਪਨ ਬਾੜ ਚੇਤੁਨ ਪਾਪਨ ਕੇ ਬਾ ਪੁੰਜ ਖਪੈਂਗੈ
1: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਬ ਲੋਕ ਚ ਪੈਂਗੇ
0: ਮਾਨਵ ਇੰਦਰਕ ਚਿੰਤ ਰਾਤ ਪਚੋਂਤਰ ਲੋਕ ਕੋ ਰਾਜ ਕਰੇਂਗੈ
1: ਸਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰੇਂਗੇ
0: ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਭਰੇਂਗੇ
1: ਜੇ ਨਰ ਸਿਰਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨ ਦੇਹੇ ਤਰੇਂਗੇ
0: ਕਹਾ ਭਯੋ ਜੋ ਦੋ ਲੋਚਨ ਮੂਦ ਕੇ ਬੈਠ ਰਿਓ ਭਗਤਾਨ ਲਗਾਯੋ
1: ਨਹਾਤ ਪ੍ਰਿਯੋ ਲਿਏ ਸਾਥ ਸਮੁੰਦਰਨ ਲੋਕ ਗਿਓ ਪਰ ਲੋਕ ਗਵਾਯੋ
0: ਬਾਸ ਕੀਓ ਬਖਿਆਨ ਸੁ ਬੈਠ ਕੇ ਐਸੇ ਹੀ ਐਸੇ ਸਬੈਸ ਬਤਾਯੋ
1: ਸਾਚ ਕਹੋ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਯੋ
0: ਬਾਹੁਲ ਪਾਹਨ ਪੂਟ ਧਰਿਓ ਸਿਰ ਕਾਹੁਲ ਲਿੰਗ ਕਰੇ ਲਟਕਾਯੋ

0: ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਕਬਿਉ ਬਾਚ ਬੇਨਤੀ ਚੌਪਾਈ ਹਮਰੀ ਕਰੋ ਹਾਤੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ
1: ਰਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ
0: ਹਮਰੇ ਦੁਸ਼ਟ ਸਭੇ ਤੁਮ ਕਾਬ ਹੋ ਆਪਾ ਤੇ ਮੋਹਿ ਬਚਾਵੋ
1: ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰ

0: ਰੱਖ ਲਿਹੁ ਮੋਹਿ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ
1: ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ
0: ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸੁਭਜੂ ਅਵਤਰਾ
1: ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ।

0: ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ
0: ਰਾਗ ਰਤਨ ਪਰਿਵਾਰ ਪ੍ਰਿਆ।

0: ਹੱਥਾ ਤੇਰਾ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ
1: ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
0: ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ
1: ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ
0: ਸੱਚਾ ਨਾਮ ਮੇਰਾ ਆਧਾਰ ਹੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ
1: ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾ

0: ਲਾਗ ਸਵਾਰਿਆ।
1: ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿਨ੍ਹਾਂ ਭਾਣਾ ਭਾਵੇ,
0: ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ।
1: ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ,
0: ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ।
1: ਤਨ ਮਨ ਧਨ ਸਭ ਸਭ ਗੁਰੂ ਕਾ ਹੁਕਮ ਮੰਨਿਆ ਪਾਈਐ,
0: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ।
1: ਕਹਿ ਨਾਨਕ ਸੁਣੋ ਸੰਤ ਹੋ ਕਥਿਓ ਅਕਥ ਕਹਾਣੀ,
0: ਏ ਮਨ ਚੰਚਲਾ ਚਤੁਰ।

0: ਮਿੰਠ ਗੌਲੀ ਪਾਈਆ,
1: ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮੀਠਾ ਲਾਇਆ,
0: ਕਹਿ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ,
1: ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ,
0: ਤੇ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ,
1: ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਜਿਤ ਲਾਈਏ।

0: ਕਹਿ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ।
1: ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ।
0: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੇ, ਸੱਚਾ ਮਨ ਵਸਾਇਆ।
1: ਜੀ ਜੰਤ ਸਭ ਤੁਧੁ ਪਾਏ, ਇਕ ਵੇਖ ਪਰਸਨ ਆਇਆ।
0: ਲਭ ਲੋਭ ਅਹੰਕਾਰ ਚੁੱਕਾ, ਸਤਿਗੁਰ

0: ਲੱਭ ਲੋਭ ਹੰਕਾਰ ਤੜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ
1: ਕੰਨਿਓ ਤਿੱਖੀ ਵਾਲ ਹੋ ਨਿੱਕੀ ਏ ਤੁਮਾਰ ਗਜਾਣਾ
0: ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ
1: ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੇ
0: ਜੋ ਤੂੰ ਚਲਾਹੇ ਤਿਵੇ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ
1: ਤੂੰ ਚਲਾਹੇ ਤਿਵੇ ਚੱਲੇ ਜਿਨਾ ਮਾਰਗ ਪਾਵਹੇ
0: ਕਰ ਕਿਰਪਾ ਜਿਨ ਨਾਮ ਲਏ ਸੇ ਹਰ ਹਰ ਸਦਾ ਧਿਆਵਹੇ
1: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰ ਸੁਖ ਪਾਵੇ
0: ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੇਂ ਚਲਾਵਹੇ
1: ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੋਹਣਾ
0: ਇਹ ਤਿਨ ਕੈ ਮਨ ਵਸਿਆ ਜਿਨ ਧਰੂ ਲਿਖਿਆ ਆਇਆ
1: ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ
0: ਕਹਿ ਨਾਨਕ ਸ਼ਬਦ ਸੋਹਿਲਾ ਸਤ ਗੁਰੂ ਸੁਣਾਇਆ
1: ਪਵਿੱਤ ਹੋਏ ਸੇਜਨਾ ਜਿਨੀ ਹਰ
0: ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਜਿਨੀ ਮਨ ਵਸਾਇਆ
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ
1: ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ
0: ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ
1: ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ
0: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਵ ਜਾਏ
1: ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਮੈਲੇ ਤਿਨੀ ਜਨਮ ਜੂਐ ਹਾਰਿਆ
0: ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ
1: ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ
0: ਕਹਿ ਨਾਨਕ ਜਿਨ ਸਭ ਤਜਿਆ ਕੂੜੇ ਲਾਗੇ ਤਿਨੀ ਜਨਮ ਜੋ ਹਾਰਿਆ
1: ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤੇ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
0: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ
1: ਜਨਮ ਰਤਨ ਜਿਨੀ ਖਟਿਆ ਪਲੇ ਸੇਵਣ ਜਾਰੇ
0: ਕਹੇ ਨਾਨਕ ਜਿਨਮਾ ਨਿਰਮਲ ਸਦਾ ਰਹਿ ਗੁਰੂ ਨਾਲੇ
1: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰੂ ਨਾਲੇ
0: ਗੁਰ ਕੈ ਚਰਨ ਹਿਰਦੇ ਧਿਆਏ ਅੰਤਰ ਆਤਮਾ ਸੰਭਾਲੇ
1: ਆਪ ਛੱਡ ਸਦਾ ਰਹਿ ਪੜਨੇ ਗੁਰਬਿਨ ਅਵਰ ਨਾ ਜਾਣੇ ਕੋਈ
0: ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ
0: ਪਾਵੇ ਮੁਕਤ ਨਾ ਹੋਰ ਥਾ ਕੋਈ ਪੁਛੋ ਭਵੇਕੀਆ ਜਾਏ
1: ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤ ਗੁਰੂ ਸ਼ਬਦ ਸੁਣਾਏ
1: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ
0: ਆਵ ਉਹ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵ ਉਹ ਸੱਚੀ ਬਾਣੀ
1: ਬਾਣੀ ਤਾਂ ਗਾਵ ਉਹ ਗੁਰੂ ਕੇਰੀ ਬਾਣੀਆਂ ਸਿਰ ਬਾਣੀ
0: ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ
1: ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਪਾਣੀ
0: ਕਹਿ ਨਾਨਕ ਸਦਾ ਗਾਵ ਇਹ ਸੱਚੀ ਬਾਣੀ
1: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ
0: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
1: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ
0: ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪੈਰ ਬਾਣੀ
1: ਕਹਿ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ
0: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ
1: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਮਾਓ
0: ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ
1: ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ
0: ਕਹਿ ਨਾਨਕ ਸ਼ਬਦ ਰਤਨ ਹੈ।

0: ਚੰਦਨ ਹੋਵੇ ਮੁਕਤ ਸ਼ਬਦ ਮਨ ਵਸਾਏ।
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵਲਾਏ।
0: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।
1: ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨ ਜਾਣੀ।
0: ਤੱਤੇ ਸਾਰ ਨ ਜਾਣੀ ਗੁਰੂ ਬਾਜੋ ਤੱਤੇ ਸਾਰ ਨ ਜਾਣੀ।
1: ਤੇਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆ ਰਹਿਣ ਵਿਹਾਣੀ।
0: ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ।
1: ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਦਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ।
0: ਮਾਤਾ ਕੇ ਉਦਰ ਮਹਿ ਪ੍ਰਿਪਾਲ ਕਰੇ ਸੋ ਕਿਉ ਮਨੋ ਵਿਸਾਰੀਐ।
1: ਮਨੋ ਕਿਉ ਸਾਰੀਏ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ।
0: ਉਸ ਨੂੰ ਕਿਹੋ ਪੋਹੇ ਨ ਸਕੀ ਜਿਸ ਨੂੰ ਆਪਣੀ ਲਿਵ ਲਾਵੇ।
1: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ।
0: ਕਹਿ ਨਾਨਕ ਏ ਵਡਦਾਤਾ ਸੋ ਕਿਉ ਮਨੋ ਵਿਸਾਰੀਐ।
1: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ।
0: ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ।
1: ਜਾਤ ਸਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ।
0: ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ।

0: ਲੋਕ ਮਿਲ ਲਾਏ,
1: ਐਸਾ ਸਤਿਗੁਰੂ ਜੀ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚ ਹੋ ਆਪ ਜਾਏ,
0: ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ,
1: ਹਰ ਆਪ ਅਮੋਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੀ ਪਾਏ,
0: ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ,
1: ਹਰ ਹਰ ਨਿਤ ਜਪਿਓ ਜੀ ਹੋ ਲਾਹਾ ਖਟਿਓ ਦਿਹਾੜੀ,
0: ਇਹੋ ਤਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ,
1: ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ,
0: ਇਹ ਰਸਨਾ ਤੂੰ ਅੰਦਰ

0: ਪੁਜਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ।
1: ਕਹੇ ਨਾਨ ਸਿਸ਼ਟ ਕਾ ਮੂੰਡ ਰਚਿਆ, ਜੋਤ ਰਾਖੀ ਤਾਤੂ ਜਗ ਮੈਂ ਆਇਆ।
0: ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਹਰ ਗਾਓ ਮੰਗਲ ਨਿਸਖੀ ਹੈ, ਸੁਖ ਦੁਖ ਨਾ ਵਿਆਪੇ।
0: ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ।
1: ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ।
0: ਕਹੇ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ।
1: ਹੇ ਸ੍ਰੀ ਰਾਮ ਮੇਰੇ ਆ, ਇਸ

0: ਹੋਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
1: ਕਹਿ ਨਾਰ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ
0: ਇਹ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ।

0: ਇਹ ਨੇਤਰ ਅੰਧ ਸੇ ਸਤਿਗੁਰ ਮਿਲੀਏ ਦੇਵ ਦ੍ਰਿਸ਼ਟ ਹੋਈ।
1: ਇਹ ਸਰਵਣੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ,
0: ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ,
1: ਜਿਤ ਸੁਣੀ ਮਨ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੂੰ ਪੈ ਅਰਦਾਸ ਜੀਓ।

ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੁਖ ਹਟਾਲ ਗੁਰ ਸੇਵੀ ਹੈ ਅਹਿਨਸ ਸਹਿਜ ਸੁਭਾਏ।

ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤਸੰਗੀ ਜਨੋਂ ਵੱਡੇ ਭਾਗਾਂ ਵਾਲਿਓ ਸਤਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਪਾਵਨ ਰਸਨਾ ਤੋਂ ਇਹ ਸ਼ਬਦ ਉਚਾਰਨ ਕਰਦੇ ਰਹਿਮਤ ਕਰਦੇ ਨੇ। ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਨੇ ਸੰਤ ਹੋ ਸੁਖ ਹੋਆ ਸਭ ਥਾਈਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹਿਆ ਸਭਨੀ ਜਾਇ। ਹੇ ਸੰਤ ਜਨੋ, ਜਿਸ ਨੂੰ ਇਹ ਪੱਕਾ ਯਕੀਨ ਹੋ ਗਿਆ ਕਿ ਪਾਰ ਬ੍ਰਹਮ ਪੂਰਨ ਪਰਮੇਸ਼ਰ ਜਿਹੜਾ ਹੈ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ, ਉਹ ਤੇ ਭਾਈ ਰੱਬ ਰਹਿਆ ਸਭਨੀ ਜਾਈ, ਹਰੇਕ ਜਗ੍ਹਾ ਵਿੱਚ ਜਰੇ ਜਰੇ ਵਿੱਚ ਮੌਜੂਦ ਹੈ। ਉਹ ਤੇ ਫਿਰ ਜਿੱਧਰ ਵੇਖਦਾ ਉਹ ਪਰਮਾਤਮਾ ਦਾ ਵਾਸਾ ਹੀ ਦੇਖਦਾ। ਪਰ ਇਹ ਬਹੁਤ ਵੱਡੀ ਤੇ ਔਖੀ ਗੱਲ ਹੈ, ਪਰ ਜਿਸ ਮਨੁੱਖ ਨੂੰ ਪੱਕਾ ਯਕੀਨ ਹੋ ਜਾਏ, ਜਦੋਂ ਇਹ ਯਕੀਨ ਹੋ ਗਿਆ ਬਣ ਗਿਆ ਕਿ ਪਰਮੇਸ਼ਰ ਪਰਮਾਤਮਾ ਜਿਹੜਾ ਹੈ ਜਲਥਰ ਮਹੀਅਲ ਪੂਰਿਆ ਸਵਾਮੀ ਸਿਰਜਨਹਾਰ ਅਣਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ, ਫਿਰ ਉਸ ਮਨੁੱਖ ਨੂੰ ਪਾਤਸ਼ਾਹ ਜੀ ਕਹਿਣ ਲੱਗੇ ਸੁੱਖ ਹੋਆ ਸਭ ਥਾਈਂ, ਫਿਰ ਹਰੇਕ ਜਗ੍ਹਾ ਵਿੱਚ ਦੁੱਖ ਨਹੀਂ, ਉਸ ਨੂੰ ਸੁੱਖ ਮਹਿਸੂਸ ਹੁੰਦਾ ਹੈ। ਸੁੱਖ ਇਹ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ, ਪਰ ਜਿਸ ਮਨੁੱਖ ਨੂੰ ਯਕੀਨ ਬਣ ਜਾਏ ਕਿ ਪਰਮੇਸ਼ਰ ਪਰਮਾਤਮਾ ਮੌਜੂਦ ਹੈ, ਅਤੇ ਵਾਰ ਵਾਰ ਪਾਤਸ਼ਾਹ ਜੀ ਬਾਣੀ ਅੰਦਰ ਇਹ ਦਰਸਾਉਂਦੇ ਨੇ ਕਿ ਪਰਮੇਸ਼ਰ ਪਰਮਾਤਮਾ ਭਾਈ ਉਹਦਾ ਹੀ ਸਾਰਾ ਸੰਸਾਰ ਪੈਦਾ ਕੀਤਾ ਹੋਇਆ ਹੈ, ਉਹ ਹਰ ਜਗ੍ਹਾ ਵਿੱਚ ਮੌਜੂਦ ਹੈ। ਜਿਵੇਂ ਮਾਨੋ ਸੂਰਜ ਦੀਆਂ ਕਿਰਨਾਂ ਜਿਹੜੀਆਂ ਨੇ ਉਹ ਸਾਰਿਆਂ 'ਤੇ ਪੈਂਦੀਆਂ ਨੇ, ਚਾਹੇ ਗੰਦਗੀ ਵਾਲੀ ਥਾਂ ਹੋਏ ਅਤੇ ਚਾਹੇ ਸਵੱਛ ਥਾਂ ਹੋਏ, ਸੂਰਜ ਦੀਆਂ ਕਿਰਨਾਂ ਹਰੇਕ ਜਗ੍ਹਾ 'ਤੇ ਨੇ। ਪਰਮੇਸ਼ਰ ਪਰਮਾਤਮਾ ਦਾ ਵਾਸਾ ਜਰੇ ਜਰੇ ਵਿੱਚ ਹੈ। ਆਰੰਭ ਵਿੱਚ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਘਾ ਡੇਰਾ ਭੰਨਾ। ਫਿਰ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਇੱਦਾਂ ਦਾ ਹੈ, ਉਸ ਮਨੁੱਖ ਨੂੰ ਪਾਤਸ਼ਾਹ ਜੀ ਕਹਿਣ ਲੱਗੇ ਸਾਰੇ ਦੁੱਖਾਂ ਦਾ ਡੇਰਾ ਜਿਹੜਾ ਉਹ ਚੁੱਕਿਆ ਜਾਂਦਾ, ਖਤਮ ਹੋ ਜਾਂਦਾ, ਸੋਗ ਚਿੰਤਾ ਉਸ ਨੂੰ ਕੋਈ ਵੀ ਪਹੁੰਚਦੀ ਨਹੀਂ, ਵਿਆਪਦੀ ਨਹੀਂ। ਪਰਮੇਸ਼ਰ ਪਰਮਾਤਮਾ ਨੇ ਬੰਨਾ ਲਾ ਦਿੱਤਾ, ਬੰਨ ਲਾ ਦਿੱਤਾ, ਰੋਕ ਲਾ ਦਿੱਤੀ, ਉਸ ਤੋਂ ਅੱਗੇ ਜਿਹੜਾ ਉਹਨੂੰ ਕੋਈ ਦੁੱਖ ਨਹੀਂ ਵਿਆਪਦਾ। ਸੌਖੀ ਜੀ ਉਦਾਹਰਨ ਅੱਗੇ ਵੀ ਕਈ ਵਾਰ ਗੱਲ ਕੀਤੀ ਹੈ, ਦਰਿਆਈ ਕੰਢੇ ਇਲਾਕੇ ਹੁੰਦੇ ਨੇ, ਉੱਥੇ ਦੇਖਦੇ ਹਾਂ ਅੱਜ ਤੋਂ ਕੁਛ ਸਮਾਂ ਪਹਿਲਾਂ ਜਿਹੜੀ ਜ਼ਮੀਨ ਸੀ ਦਰਿਆਈ ਕੰਢੇ ਦੇ ਇਲਾਕੇ

סתם גוסה ציבור השער.

ਅੱਜ ਇਹ ਕਲਾਸ ਚੁੱਟੋ ਚਾਓ ਦਾਤਾ ਕਰਤਾ ਤੂੰ ਤੁਸਤੇ ਕਿਰਪਸਾਓ ਜਰੋ ਇਸ ਸੱਸੇ ਦੇ ਲੈ।

0: ਸੱਚੇ ਤੇਰੇ ਕਰਨ ਸਰ ਵਿਚਾਰ ਸੱਚਾ ਧਰਮ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧੇ ਅਕੇਲਾ ਪੂਰ ਸੱਚੇ ਸਭ ਤਾਨ ਸੱਚੇ ਸਭ ਜੋਰ ਸੱਚੀ ਤੇਰੀ ਸਭ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸਾਹਿਬ ਧਿਆਨ ਸੱਚ ਜੋ ਮਰ ਜਨਮ ਸੋ ਕੱਚ ਨਿਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ

ਪਰ ਇਹਨਾਂ ਪਰੀਏ ਪਾਈਏ ਕੋ ਰਹਿਣਾ ਪਰੀਏ ਪਾਈਏ।

ਤੇ ਸੰਤੋ ਤੇ ਸੱਚੋ ਸੱਚ ਤੇ ਆਇਆ ਉਹਨੇ ਬੰਦੇ ਪੈਰ ਨਾਲ ਰੱਖੇ ਉਹ ਕਸ ਕਰਤਰ ਕਮਾਇਆ ਨਿਕਲੀਆਂ ਤੋੜੇ ਬੰਦਰਾਂ ਨੂੰ ਪਾਣੀ ਥੋੜਾ ਖਾਇਆ ਉਹ ਸੀ ਇਕਲਾ ਨਿੱਤੇ ਵਿਚੜ ਸਾਇਆ।

ਸੱਚਾ ਸਾਹਿਬ ਇੱਕ ਤੂੰ ਸੱਚ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸਾ ਤਤ ਨੀ ਸੱਚ ਕਮਾਇਆ, ਸਤਿਗੁਰ ਸੱਚ ਪਾ ਜਨ ਕੇ ਹਿਰਦੇ ਸੱਚ ਵਸਾਇਆ, ਮੂਰਤ ਸੱਚ ਜਨ ਨੇ ਮਨ ਮੁਖੀ ਜਨ ਗਵਾਇਆ, ਇਸ ਦੁਨੀਆਂ

0: ਦਿਵਸ ਰਾਤ ਦੁਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ।
2: ਮੇਰੇ ਲਾਲ ਜੀਓ ਮੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਅਲ ਭਰਪੁਰ ਲੀਨਾ ਤੂੰ ਆਪੇ

ਧੰਨ ਵਾਹਿਗੁਰੂ ਸਾਹਿਬ ਜੀਓ। ਕਲਿਆਣ ਮਹੱਲਾ ਪੰਜਵਾਂ, ਮੇਰੇ ਲਾਲਨ ਕੀ ਸੋਭਾ, ਸਦ ਨਾਵਤਾਂ

ਜਾਨੋਂ ਸਰਬ ਜੁਗ ਮੈਂ ਤੁਮ ਪਛਾਨੂੰ। ਹਰ ਮਨ ਬਸੀ ਨਿਸਬਾਸਰੂ ਗੋਬਿੰਦ ਨਾਨਕ ਆਸਰੂ ਕਲਿਆਣ ਮਹੱਲਾ ਪੰਜਵਾ। ਮਨ ਤਨ ਜਾਪੀਐ ਭਗਵਾਨ ਗੁਰਪੂਰੇ ਸੋ ਪ੍ਰਸੰਨ ਭਏ ਸਦਾ ਸੂ ਕਲਿਆਣ ਰਹਾਉ। ਸਰਵ ਕਾਰਜ ਸਿਧ ਭਏ ਗਾਏ ਗੁਣ ਗੋਪਾਲ ਮਿਲ ਸਾਧ ਸੰਗਤ ਪ੍ਰਭੂ ਸਿਮਰੀ ਨਾਠਿਆ ਦੁੱਖ ਕਾਲ। ਕਰ ਕਿਰਪਾ ਪ੍ਰਭ ਮੇਰਿਆ ਕਰੋ ਦਿਨ ਰਹਿਣ ਸੇਵਾ ਨਾਨਕ ਦਾ ਸ਼ਰਨਾਗਤੀ ਹਰ ਪੁਰਖ ਪੂਰਨ ਦੇਵ ਕਲਿਆਣ ਮਹੱਲਾ ਪੰਜਵਾ। ਪ੍ਰਭ ਮੇਰਾ ਅੰਤਰ ਜਾਮੀ ਜਾਨ ਕਰ ਕਿਰਪਾ ਪੂਰਨ ਪਰਮੇਸ਼ਰ ਨਿਚਲ ਸੱਚ ਸ਼ਬਦ ਨਿਸਾਨ ਰਾਉ। ਹਰ ਬਿਨਿਆਨ ਨਾ ਕੋਈ ਸਮਰੱਥ ਤੇਰੀ ਆਸ ਤੇਰਾ ਮਨ ਧਾਨ ਸਰਵ ਖਟਾਂਕੇ ਦਾਤੇ ਸਵਾਮੀ ਦੇ ਸੋ ਪੈਰਨ ਖਾਣ। ਸੁਰਤ ਮਤ ਸੁਰਤ ਮਤ ਚਤਰਾਈ ਸੋਭਾ ਰੂਪ ਰੰਗ ਧਨ ਮਾਣ ਸਰਵ ਸੁਖ ਆਨੰਦ ਨਾਨਕ ਜਪ ਰਾਮ ਨਾਮ ਕਲਿਆਣ। ਕਲਿਆਣ ਮਹੱਲਾ ਪੰਜਵਾਂ ਹਰ ਚਰਨ ਸ਼ਰਨ ਕਲਿਆਣ ਕਰਨ ਪ੍ਰਭ ਨਾਮ ਪਤਤ ਪਾਵਨੁ ਰਹਾਉ। ਸਾਧ ਸੰਗ ਜਪ ਨਿਸੰਗ ਜਮ ਕਾਲ ਤਿਸ ਨਾ ਖਾਵਨੋ ਮੁਕਤ ਜੁਗਤ ਅਨਕ ਸੂ ਕਰ ਭਗਤ ਲਵੈ ਨਾ ਲਾਵਨੁ। ਪ੍ਰਭ ਦਰਸ ਲੁਬਧ ਦਾਸ ਨਾਨਕ ਬਹੁੜ ਜੋਨ ਨਾ ਧਾਵਨੋ। ਕਲਿਆਣ ਮਹੱਲਾ ਚੌਥਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਮਾ ਰਮ ਰਾਮੋ ਸੁਨ ਮਨ ਪੀਜੈ ਹਰ ਹਰ ਨਾਮ ਮ੍ਰਿਤ ਰਸ ਮੀਠਾ ਗੁਰਮਤਿ ਸਹਿਜੇ ਪੀਜੈ ਰਹਾਉ। ਕਾਸ਼ਟ ਮੈਂ ਜਿਉਂ ਹੈ ਬੈ ਸੰਤਰ ਮਾਥ ਸੰਜਮ ਕਾਢ ਕਾਢੀ ਜੈ ਰਾਮ ਨਾਮ ਹੈ ਜੋਤ ਸਬਾਈ ਤਤ ਗੁਰਮਤਿ ਕਾਢ ਲਈ ਜੈ। ਨੌ ਦਰਵਾਜ ਨਵੇਂ ਦਰ ਫੀਕੇ ਰਸ ਅੰਮ੍ਰਿਤ ਦਸਵੇਂ ਚੋਈ ਜੈ ਕਿਰਪਾ ਕਿਰਪਾ ਕਿਰਪਾ ਕਰ ਪਿਆਰੇ ਗੁਰ ਸ਼ਬਦੀ ਹਰ ਰਸ ਪੀਜੈ।

ਦੀਨ ਹਮ ਸਾਰੰਗ ਇੱਕ ਬੂੰਦ ਨਾ ਮੁਖ ਦੀਜੈ ਲਾਲਨ ਲਾਲ ਲਾਲ ਹੈ ਰੰਗਨ ਮਨ ਰੰਗਣ ਕਉ ਗੁਰ ਦੀਜੈ ਰਾਮ ਨਾਮ ਰਾਮ ਰੰਗ ਰਤ ਰਸ ਰਸਕ ਗਟਕ ਨਿਤ ਪੀਜੈ ਬਸਦਾ ਸਪਤ ਦੀਪ ਹੈ ਸਾਗਰ ਕਡ ਕੰਚਨ ਕਾਡ ਤਰੀਜੈ ਮੇਰੇ ਠਾਕੁਰ ਕੀ ਜਨ ਇਨ ਹੋ ਨਾ ਬਾਚੈ ਹਰ ਮੰਗ ਹੈ ਹਾਰ ਰਸ ਦੀਜੈ ਸਾਕਤ ਨਰ ਪ੍ਰਾਣੀ ਸਦ ਭੂਖੇ ਨਿਤ ਭੂਖਨ ਭੂਖ ਕਰੀਜੈ ਧਾਵਤ ਧਾਏ ਧਾਵੈ ਪ੍ਰੀਤ ਮਾਇਆ ਲਕੋ ਸੁਨ ਕਉ ਬੇਥ ਦੀਜੈ

ਤਲਿਓ ਨ ਉਪਮਾ ਜਨ ਕਾ ਨਾਨਕ ਕਿਰਪਾ ਕਰੀ ਜੈ ਕਲਿਆਣ ਮਹੱਲਾ ਚੌਥਾ ਰਾਮ ਗੁਰ ਪਾਰ ਸਪਰਸ ਕਰੀ ਜੈ ਹਾਮ ਨਿਰਗੁਣੀ ਮਨੂਰ ਅਤ ਫੀਕੇ ਮਿਲ ਸਤਿਗੁਰ ਪਾਰਸ ਕੀ ਜੈ ਰਹਾਉ ਸਵਰਗ ਮੋਕਤ ਬੈਕੁੰਠ ਸਭਾ ਚੈ ਨਿਤ ਆਸਾ ਆਸ ਕਰੀ ਜੈ ਹਰ ਦਰਸ਼ਨ ਕੀ ਜਾਨ ਮੁਕਤ ਨਾ ਮੰਗੈ ਮਿਲ ਦਰਸ਼ਨ ਤ੍ਰਿਪਤ ਮਨ ਧੀਜੈ ਮਾਇਆ ਮੋਹ ਸਬਾਲ ਹੈ ਭਾਰੀ ਮੋਹ ਕਾਲਖ ਦਾਗ ਲਗੀ ਜੈ ਮੇਰੇ ਠਾਕੁਰ ਕੇ ਜਾਨ ਲਿਪਤ ਮੁਕਤੇ ਜੋ ਮੁਰਗਾਈ ਪੰਖ ਨਾ ਭੀਜੈ ਚੰਦਨ ਵਾਸ ਭਿਅੰਗੁਮ ਵੇੜੀ ਕੇ ਮਿਲੀਐ ਚੰਦਨ ਲੀਜੈ ਕਾਢ ਖੜਗ ਗੁਰ ਗਿਆਨ ਕੋ ਡਾਰਾ ਬਿਖਸ਼ੇ ਛੇਦ ਰਾਸ ਪੀਜੈ ਆਨ ਆਨ ਸਮਦਾ ਬੋਕੀਨੀ ਪਾਲ ਬੈ ਸੰਤਰ ਪਾਸ ਮਉ ਕਰੀ ਜੈ ਮਾਓ ਗੁਰ ਪਾਪ ਸਾਕਤ ਨਰਕੀਨੇ ਮਿਲ ਸਾਧੂ ਲੁਕੀ ਦੀਜੈ ਸਾਧੂ ਸਾ ਸਾ ਜਨ ਨੀਕੀ ਜਨ ਅੰਤਰ ਨਾਮ ਤਰੀ ਜੈ

ਕਰਤਾਨ ਤਨਿਜੈ ਤੰਤ ਸੂਤ ਕਿਛੁ ਨਿਕਸੈ ਨਾਹੀ ਸਾਕਤ ਸੰਗ ਨਾ ਕੀਜੈ ਸਤਿਗੁਰ ਸਾਧ ਸੰਗ ਹੈ ਨਿੱਕੀ ਮਿਲ ਸੰਗਤ ਰਾਮ ਰਵੀਜੈ ਅੰਤਰ

ਬਸਦਾ ਤਲੈ ਤਲੈ ਸਭੀ ਉਪਰ ਮਿਲ ਸਾਧੂ ਚਰਨ ਰੋਲੀ ਜੈ ਅਤਿ ਉਤਮ ਅਤਿ ਉਤਮ ਹੋਵੋ ਸਭ ਸ੍ਰੇਸ਼ਟ ਚਰਨ ਤਲ ਦੀ ਜੈ ਗੁਰਮੁਖ ਜੋਤ ਭਲੀ ਸਿਮਨਿੱਕੀ ਆਨ ਪਾਣੀ ਸਖਤ ਭਰੀ ਜੈ ਮੈਨ ਦੰਤ ਨਿਕਸੇ ਗੁਰਬਚਨੀ ਸਾਰ ਚਬ ਚਬ ਹਰ ਰਸ ਪੀਜੈ ਰਾਮ ਨਾਮ ਅਨੁਗ੍ਰਹ ਬੋਕੀਆ ਗੁਰ ਸਾਧੂ ਪੁਰਖ ਮਲੀ ਜੈ ਗੁਣ ਰਾਮ ਨਾਮ ਵਿਸਤੀਰਨ ਕੀਏ ਹਰ ਸਗਲ ਭਾਵਨ ਜਸ ਦੀ ਜੈ

ਕਹਿਣ ਜਲ ਬਿਨਾ ਫੂਟ ਮਰੀਜੈ। ਮਹਾਭਾਗ ਅਭਾਗ ਹੈ ਜਿਨ ਕੇ, ਤਿਨ ਸਾਧੂ ਧੂਰ ਨਾ ਪੀਜੈ, ਤਿਨਾ ਤਿਸਨਾ ਜਲਤ ਜਲਤ ਨਹੀਂ ਬੂਝੈ, ਡੰਡ ਧਰਮ ਰਾਏ ਕਾ ਦੀਜੈ। ਸਭ ਤੀਰਥ ਵਰਤ ਜੱਗੈ ਪੁਨ ਕੀਏ, ਵੈ ਗਾਲ ਗਾਲ ਤਾਨੂੰ ਛੀਜੈ, ਤੁਲਾ ਤੋ ਰਾਮ ਨਾਮ ਹੈ ਗੁਰਮਤਿ ਕੋ ਪੁਜੈ ਨ ਤੋਲ ਤੁਲੀਜੈ। ਤਬ ਗੁਣ ਬ੍ਰਹਮ ਬ੍ਰਹਮ ਤੂੰ ਜਾਣੈ, ਜਨ ਨਾਨਕ ਸ਼ਰਨ ਪਰੀਜੈ। ਤੂੰ ਜਲ ਨਿਧ ਮੀ ਨਾਮ ਤੇਰੇ, ਕਰ ਕਿਰਪਾ ਸੰਗ ਰਖੀਜੈ, ਕਲਿਆਣ ਮਹੱਲਾ ਚੌਥਾ। ਰਾਮਾ ਰਾਮ ਰਾਮ ਪੂਜ ਕਰੀਜੈ, ਮੰਤਨ ਅਰਪ ਤਰੋ ਸਭ ਆਗੈ, ਰਸ ਗੁਰਮਤਿ ਗਿਆਨ ਦ੍ਰਿੜੀਜੈ ਰਹਾਉ। ਬ੍ਰਹਮ ਨਾਮ ਗੁਣ ਸਾਖਤ ਰੂਵਰ, ਨਿਤ ਚਨ ਚਨ ਪੂਜ ਕਰੀਜੈ, ਆਤਮ ਦਿਓ ਦਿਓ ਹੈ ਆਤਮ, ਰਸ ਲਾਗੈ ਪੂਜ ਕਰੀਜੈ।

ਗੁਰ ਪ੍ਰਸਾਦ ਪਦਾਰਥ ਪਾਇਆ, ਸਤਿਗੁਰ ਕੋ ਇਹੋ ਮਨ ਦੀਜੈ। ਨਿਰਮੋਲ ਕੇ ਅਤ ਹੀਰੋ ਨਿੱਕੋ, ਹੀਰਾ ਹੀਰ ਬਦੀਜੈ। ਮਨ ਮੋਤੀ ਲਸਾਲ ਹੈ ਗੁਰ ਸ਼ਬਦੀ, ਜਤ ਹੀਰਾ ਪਰਖ ਲਈ ਜੈ।

ਕਰਨ ਮਿਲ ਸੰਗਤ ਜਿਤਾਰ ਕਾਢ ਕੜੀਜੈ ਪਰ ਉਪਕਾਰ ਬੋਲੇ ਬਹੁ ਗੁਣੀਆ ਮੁਖ ਸੰਤ ਭਗਤ ਹਾਰੂ ਦੀਜੈ ਤੂੰ ਅਗਮ ਦਇਆ ਦਇਆ ਪਤ ਦਾਤਾ ਸਭ ਦਇਆ ਧਾਰ ਰੱਖ ਲੀਜੈ ਸਰਬ ਜੀ ਜਗ ਜੀਵਨ ਏਕੋ ਨਾਨਕ ਪ੍ਰਤਪਾਲ ਕਰੀਜੈ ਕਲਿਆਣ ਮਹੱਲਾ ਚੌਥਾ ਰਾਮਾ ਹਮਦਾਸਮ ਦਾਸ ਕਰੀਜੈ ਜਬ ਲਗ ਸਾਸ ਹੋਏ ਮਨ ਅੰਤਰ ਸਾਧੂ ਧੂਰ ਪਵੀ ਜੈ ਰਾਉ ਸ਼ੰਕਰ ਨਾਰ ਸੇਖ ਨਾਗ ਮੰਤੂਰ ਸਾਧੂ ਕੀ ਲੋਚੀ ਜੈ ਪਵਨ ਪਵਨ ਪਵੈਤ ਹੋਏ ਸਾਬੂ ਜੈ ਸਾਧੂ ਚਾਰਨ ਤਰੀ ਜੈ ਤਜ ਲਾਦ ਅੰਕਾਰ ਸਭ ਤਜੀਐ ਮਿਰ ਸਾਧੂ ਸੰਗ ਰਹੀ ਜੈ ਧਰਮ ਰਾਏ ਕੀ ਕਾਨ ਚੁਕਾਵੈ ਵੇਖ ਡੁੱਬਦਾ ਕਾਢ ਕਢੀ ਜੈ ਭਰਮ ਸੂਕੇ ਬੋਬ ਸੁਖ ਕਹੀਐ ਮਿਲ ਸਾਧੂ ਸੰਗ ਹਰੀ ਜੈ ਤਾਤੇ ਬੇਲਮ ਭਾਲ ਤਾਤੇ ਬੇਲਮ ਪਾਲ ਢਿਲ ਨਾ ਕੀ ਜੈ ਜੈ ਸਾਧੂ ਚਰਨ ਲਗੀ ਜੈ ਰਾਮ ਨਾਮ ਕੀਰਤਨ ਰਤਨ ਵਾਥ ਹਰ ਸਾਧੂ ਪਾਸ ਰਖੀ ਜੈ ਜੋ ਬਚਨ ਗੁਰ ਸਤ ਸਤ ਕਰ ਮਾਨੈ ਤਿਸ ਆਗੈ ਕਾਢ ਤਰੀ ਜੈ ਸੰਤੋ ਸੁਨਹੋ ਜਨ ਪਾਈ ਗੁਰ ਕਾਢੀ ਬਾਂ ਕੋ ਕੀ ਜੈ ਜੇ ਆਤਮ ਕਉ ਸੁਖ ਸੁਖ ਨਿਤ ਲੋੜੋ ਤਾਂ ਸਤਿਗੁਰ ਸ਼ਰਨ ਪਵੀ ਜੈ ਜੇ ਵੜ ਪਾਗ ਹੋਇ ਅਤ ਨੀਕਾ ਤਾਂ ਗੁਰਮਤਿ ਨਾਮ ਦ੍ਰਿੜੀਜੈ ਸਮਾਇਆ ਮੋਹ ਬਿਖਮ ਜਗ ਤਰੀਐ ਸਹਿਜੇ ਹਰ ਰਸ ਪੀਜੈ

ਦਾ ਸਭ ਤੀ ਤਸ ਕਰ ਜੋ ਨਾਮ ਨ ਲਿਵੈ ਵਸ ਹੈ ਕੋਟ ਪੰਚਾਸਾ ਜੀ ਕੋਈ ਕਰੈ ਚੰਗਿਆਈ ਮਾਂਚਤ ਬਹੁਤ ਵਫਾਵੈ ਇਤੇ ਗੁਣੇਤੀਆਂ ਚੰਗਿਆਈਆਂ ਦੇਨਾ ਪਛੋਤਾਵੈ ਤੁਤ ਸਲਾਹਨ ਤਿਨ ਤਨ ਪੱਲੈ ਨਾਨਕਾ ਧਨ ਸੋਈ ਜੇ ਕੋ ਜੀਓ ਕਹਿ ਉਨ੍ਹਾਂ ਕਹੋ ਜਮ ਕੀ ਤਲਬ ਨਾ ਹੋਈ ਪ੍ਰਭਾਤੀ ਮਹੱਲਾ ਪਹਿਲਾ ਜਾ ਕੈ ਰੂਪ ਨਾਹੀ ਜਾਤ ਨਾਹੀ ਨਾਹੀ ਮੁੱਖ ਮਾਸਾ ਸਤਿਗੁਰ ਮਿਲੇ ਨਿਰੰਜਨ ਪਾਇਆ ਤੇਰਾ ਨਾਮ ਹੈ ਨਿਵਾਸਾ ਔਦੂ ਸਹਿਜੇ ਤਤ ਵਿਚਾਰ ਜਾਤੇ ਫਿਰ ਨਾ ਆਵੂ ਸੰਸਾਰ ਆਉ ਜਾ ਕੈ ਕਰਮ ਨਾਹੀ ਧਰਮ ਨਾਹੀ ਨਾਹੀ ਸੋਚ ਮਾਲਾ ਸ਼ਿਵਜੋਤ ਕੰਨੋ ਬੁਧ ਪਾਏ ਸਤਿਗੁਰੂ ਰਖਵਾਲਾ ਜਾ ਕੈ ਵਰਤ ਨਾਹੀ ਨੇਮ ਨਾਹੀ ਨਾਹੀ ਬਖ ਬਾਈ ਗਾਤ ਅਵਗਤ ਕੀ ਚਿੰਤ ਨਾਹੀ ਸਤਿਗੁਰੂ ਫੁਰਮਾਈ ਜਾ ਕੈ ਆਸ ਨਾਹੀ ਨਿਰਾਸ ਨਾਹੀ ਚਿੱਤ ਸੁਰਤ ਸਮਝਾਈ ਤੰਤ ਕੋ ਪਰਮ ਤੰਤ ਮਿਲਿਆ ਨਾਨਕਾ ਬੁੱਧ ਪਾਈ ਪ੍ਰਭਾਤੀ ਮਹੱਲਾ ਪਹਿਲਾ ਤਾ ਕਾ ਕਹਿਆ ਦਰ ਪ੍ਰਵਾਨ ਬਿਖ ਅੰਮ੍ਰਿਤ ਦੁਇ ਸਾਮ ਕਰ ਜਾਨ ਕਿਆ ਕਹੀਐ ਸਰਬੀ ਰਿਆ ਸਮਾਈ ਜੋ ਕਿਛ ਵਰਤੈ ਸਭ ਤੇਰੀ ਰਜਾਈ ਰਹਾਉ ਪ੍ਰਗਟੀ ਜੋ ਚੁਕਾ ਅਭਿਮਾਨ ਸਤਿਗੁਰ ਦੀ ਆਇ ਅੰਮ੍ਰਿਤ ਨਾਮ ਕਲ ਮੈਂ ਆਇਆ ਸੋ ਜਨ ਜਾਨ ਸਾਚੀ ਦਰਗਹਿ ਪਾਵੈ ਮਾਨ ਕਹਿਣਾ ਸੁਣਨਾ ਕਥ ਕਰ ਜਾਏ ਕਥਨੀ ਬਦਨੀ ਨਾਨਕ ਜਲ ਜਾਏ ਪ੍ਰਭਾਤੀ ਮਹੱਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਮਨ ਮੱਜਨ ਅਠਸਰ ਤੀਰ ਸੰਗ ਗਹੇ

ਇੱਕ ਦੱਖਣਾ ਤੈ ਪੈ ਮੰਗੋ ਦੇ ਆਪਣਾ ਨਾਮ ਰਹਾਉ। ਪੰਚ ਤਸਕਰ ਧਾਵਤ ਰਾਖੀ ਚੂਕਾ ਮਨ ਅਭਿਮਾਨ ਦਿਸ਼ਟ ਬਕਾਰੀ ਦੁਰਮਦ ਭਾਗੀ ਐਸਾ ਬ੍ਰਹਮ ਗਿਆਨ। ਜਾਤ ਸਤ ਚਾਵਲ ਦਇਆ ਕਣ ਕਰ ਪ੍ਰਾਪਤ ਪਾਤੀ ਧਾਨ ਦੂਧ ਕਰਮ ਸੰਤੋਖਿਓ ਕਰ ਐਸਾ ਮੰਗੋ ਦਾਨ। ਹਿਮਾ ਧੀਰਜ ਕਰ ਗਊਲ ਵੇਰੀ ਸਹਿਜੀ ਬਸ਼ਰਾ ਖੀਰ ਪੀਐ ਸ਼ਿਫਤ ਸਿਫਤ ਸ਼ਰਮ ਕਾਉ ਕੱਪੜਾ ਮੰਗੋ ਹਰ ਗੁਣ ਨਾਨਕ ਰਬ ਤੂ ਰਹਿ ਪ੍ਰਭਾਤੀ ਮਹੱਲਾ ਪਹਿਲਾ। ਆਵਤ ਕਿਨੈ ਨ ਰਾਖਿਆ ਜਾਵਤ ਕਿਉਂ ਰਾਖਿਆ ਜਾਏ ਜਿਸ ਤੇ ਹੋਆ ਸੂਈ ਪਰ ਜਾਣੈ ਜਾਉ ਸੀ ਮਾਹੀ ਸਮਾਏ। ਤੂੰ ਹੈ ਬਾਹੂ ਤੇਰੀ ਰਜਾਈ ਜੋ ਕਿਛ ਕਰੈ ਸੂਈ ਪਰ ਹੋਏ ਬਾਇਆ ਵਰਣ ਕਰਨਾ ਜਾਇ ਰਹਾਉ। ਜੈਸੇ ਹਰ ਹਟਕੀ ਮਾਲਾ ਟੈਂਡ ਲਗਤ ਹੈ ਇੱਕ ਸਖਣੀ ਹੋਰ ਫੇਰ ਭਰੀਅਤ ਹੈ। ਤੈ ਸੂਈ ਉਖੇਲ ਖਸਮ ਕਾ ਜਿਉਂ ਸਕੀ ਵਡਿਆਈ ਸੁਰਤੀ ਕਹਿ ਮਾਰਗ ਚੱਲ ਕਾ ਉਲਟੀ ਨਦਰ ਪਰਗਾਸੀ। ਮਨ ਵਿਚਾਰ ਦੇ ਬ੍ਰਹਮ ਗਿਆਨੀ ਕੌਣ ਗਰੀ ਕੌਣ ਉਦਾਸੀ ਜਿਸਕੀ ਆਸਾ ਤੁਸੀਂ ਸੌਂਪ ਕਹਿ ਰਹਿਆ ਨਿਰਬਾਨ। ਜਿਸ ਤੇ ਹੋਆ ਸੋਈ ਕਰ ਮਾਨਿਆ ਨਾਨਗਰੀ ਉਦਾਸੀ ਸੋ ਪ੍ਰਵਾਨ ਪ੍ਰਭਾਤੀ ਮਹੱਲਾ ਪਹਿਲਾ। ਦਿਸ਼ਟ ਬਕਾਰੀ ਬੰਧਨ ਬੰਦ ਹੈ ਹੋਂ ਤਸਕੈ ਬਲ ਜਾਈ ਪਾਪ ਪੁੰਨ ਕੀ ਸਾਰ ਨ ਜਾਣੈ ਫੂਲਾ ਫਿਰੈ ਜਾਈ। ਬੋਲੋ ਸੱਚ ਨਾਮ ਕਰਤਾਰ ਪਨ ਬੋੜ ਨ ਆਵਨ ਵਾਰ ਰਹਾਉ। ਉੱਚਾ ਤੇ ਫੁਨ ਨੀਚ ਕਰਤਾ ਨੀਚ ਕਰੈ ਸੁਲਤਾਨ ਜਿੰਨੀ ਜਾਣ ਸੁਜਾਣਿਆ ਜਗ ਤੇ ਪੂਰੇ ਪਰਵਾਨ। ਤਾ ਕੋ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਹੈ ਸਾ ਬੂਝੈ ਕੋਈ। ਨਾਉ ਪ੍ਰਭਾਤੈ ਸ਼ਬਦ ਧਿਆਈ ਹੈ ਛੋਡੋ ਦੁਨੀ ਪਰੀਤਾ ਪ੍ਰਣਵਤ ਨਾਨਕ ਦਾਸਨ ਦਾਸਾ ਜਗ ਹਾਰਿਆ ਤਿਨ ਜੀਤਾ ਪ੍ਰਭਾਤੀ ਮਹੱਲਾ ਪਹਿਲਾ। ਮਨ ਮਾਇਆ ਮਨ ਧਾਇਆ ਮਨ ਪੰਖੀ ਆਕਾਸ਼ ਤਸਕਰ ਸ਼ਬਦ ਨਿਵਾਰਿਆ ਨਗਰ ਉਠਾ ਸਾਬਾਸ ਜਾ ਤੂੰ।

ਦਾਤਾ ਮਨ ਮੰਗਤਾ ਮਨ ਸਰ ਗੁਰ ਕਰਤਾਰ ਪੰਚਮਾਰ ਸੁਖ ਪਾਇਆ ਸਾ ਬ੍ਰਹਮ ਵਿਚਾਰ ਘਟ ਘਟ ਇਕ ਵਖਾਣੀ ਹੈ ਕਹੋ ਨਾ ਦੇਖਿਆ ਜਾਏ ਖੋਟੋ ਪੂਠੋ ਰਾਲੀ ਹੈ ਬਿਨ ਰਾਵੈ ਪਤ ਜਾਏ ਜਾ ਤੂੰ ਮਿਲੈ ਤਾਂ ਮਿਲ ਰਾਮ ਜਾਂ ਤੇਰੀ ਹੋਈ ਰਜਾਈ ਜਾਤ ਜਨਮ ਨਹਿ ਪੁੱਛੀਐ ਸੱਚ ਕਰ ਲਿਹੋ ਬਤਾਏ ਸਾ ਜਾਤ ਸਾ ਪਤ ਹੈ ਜੇ ਕਰਮ ਕਮਾਏ ਜਨਮ ਮਰਨ ਦੋ ਕਾਟੀ ਐ ਨਾਨਕ ਛੂਟ ਸੁਨਾਈ ਪ੍ਰਭਾਤੀ ਮਹੱਲਾ ਪਹਿਲਾ ਜਾਗਤ ਬਿਕਸੈ ਮੂਠੋ ਅੰਧਾ ਗਲਫਾਈ ਸਿਰ ਮਾਰੇ ਧੰਦਾ ਆਸਾ ਆਵੈ ਮਨਸਾ ਜਾਏ ਉਰਜੀ ਤਾਣੀ ਕੈਸ਼ ਨਾ ਬਸਾਏ ਜਾਗਤ ਜੀਵਨ ਜਾਗਣ ਹਾਰਾ ਸੁਖ ਸਾਗਰੀ ਅੰਮ੍ਰਿਤ ਭੰਡਾਰਾ ਰਹਾਉ ਕਹਿਓ ਨ ਬੂਝੈ ਅੰਧ ਨ ਸੂਝੈ ਭੂੰਡੀ ਕਾਰ ਕਮਾਈ ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲੈ ਵਡਾਈ ਦਿਨ ਦਿਨ ਆਵੈ ਤਿਲ ਤਿਲ ਸ਼ੀਜੈ ਮਾਇਆ ਮੋਹ ਘਟਾਈ ਬਿਨ ਗੁਰ ਬੂਡੂ ਠੌਰ ਨਾ ਪਾਵੈ ਜਬ ਲੱਗ ਦੂਜੀ ਰਾਈ ਐਨਸ ਜੀਆਂ ਦੇਖ ਸੰਭਾਲੈ ਸੁੱਖ ਦੁੱਖ ਪੁਰਬ ਕਮਾਈ ਕਰਮੀਨ ਸੱਚ ਭੀਖਿਆ ਮੰਗੈ ਨਾਨਕ ਮਿਲੈ ਵਡਾਈ ਪ੍ਰਭਾਤੀ ਮਹੱਲਾ ਪਹਿਲਾ ਮਸਤ ਕਰੋ ਮੂਰਖ ਜਾਗ ਕਹੀਆ ਅਦਕ ਬਕਉ ਤੇ ਲਿਵ ਰਹੀਆ ਭੂਲ ਚੁੱਕ ਤੇਰੇ ਦਰਬਾਰ ਨਾ ਬਿਨਾ ਕੈਸੇ ਆਚਾਰ ਐਸੇ ਝੂਠ ਮੁਠੇ ਸੰਸਾਰਾ ਨਿੰਦਕ ਨਿੰਦੈ ਮੁਝੇ ਪਿਆਰਾ ਰਾਉ ਜਿਸ ਨਿੰਦੈ ਸੋਈ ਬਦ ਜਾਣੈ ਗੁਰ ਕੈ ਸ਼ਬਦ ਦਰ ਨਿਸਾਣੈ ਕਾਰਨ ਨਾਉ ਅੰਤਰਗਤ ਜਾਣੈ ਜਿਸਨੂੰ ਨਦਰ ਕਰੇ ਸੋਈ ਬਿਦ ਜਾਣੈ ਮੈਂ ਮੈਲਾ ਉਜਲ ਸੱਚ ਸੋਏ ਉਤਮ ਆਖ ਨਾ ਉੱਚਾ ਹੋਏ ਮਨਮੁਖ ਖੂਲ ਮਾਂ ਬੇਖ ਗਾਏ ਗੁਰਮੁਖ ਹੋਏ ਸੁਰਾਚੈ ਨਾਈ ਅੰਧੋ ਬੋਲੋ ਮੁਗਧ ਗਵਾਰ ਹੀਣੋ ਨੀਚ ਬੁਰੋ ਬੁਰਿਆਰ ਨੀਤਨ ਕਉ ਧਨ ਨਾਮ ਪਿਆਰ ਤਨ ਸਾਰ ਹੁਰ ਬਿਖਿਆ ਸ਼ਾਰ ਵਸਤ ਨਿੰਦਾ ਸ਼ਬਦ ਵਿਚਾਰ ਜੂ ਦੇਵੈ ਤਿਸ ਕੋ ਜੈਕਾਰ ਤੂੰ ਬਖਸ਼ੈ ਜਾਤ ਪਤ ਹੋਏ ਨਾਨਕ ਕਹਾ ਵੈ ਸੋਏ ਪ੍ਰਭਾਤੀ ਮਹੱਲਾ ਪਹਿਲਾ ਖਾਇਆ ਮੈਲ ਵਧਾਇਆ ਪੈਦਾ ਕਰ ਕੀ ਹਾਨ ਬਾਕ ਬਕਵਾਦ ਚਲਾਇਆ ਬਿਨ ਨਾਵੈ ਬੇਖ ਜਾਣ ਬਾਬਾ ਐਸਾ ਬੇਖਮ ਜਾਲ ਮਨ ਵਾਸਿਆ ਬੇਵਲ ਝਾਗ ਸਹਿਜ ਪ੍ਰਗਾਸਿਆ ਰਹਾਉ ਬਖਾਣਾ ਬੇਖੋ ਬੋਲਣਾ ਬੇਕੀ ਕਾਰ ਕਮਾਏ ਜਮਦਰ ਬਾਧੀ ਮਾਰੀਐ ਛੂਟ ਸੱਚ ਨਾਇ ਜਿਵ ਆਇਆ ਤਿਵ ਜਾਏ ਸੀ ਕੀਆ ਲਿਖ ਲੈ ਜਾਏ ਮਾਨ ਮੁਖ ਮੂਲ ਗਵਾਇਆ ਦਰਗਹਿ ਮਿਲੈ ਸਜਾਏ ਜਾਗ ਖੋਟਾਉ ਸੱਚ ਨਿਰਮਲੋ ਗੁਰ ਸ਼ਬਦੀ ਵਿਚਾਰ ਤੇ ਨਰ ਵਿਰਲੇ ਜਾਣੀਐ ਜਿਨੇ ਅੰਤਰ ਗਿਆਨ ਮੁਰਾਰ ਅਜਰ ਜਰ ਨਿਚਰ ਚਰ ਅਮਰਾਨੰਦ ਸਰੂਪ ਨਾਨਕ ਜਲ ਕੌ ਮੀਨ ਸਹਿ ਤੇ ਭਾਵੈ ਰਾਖੋ ਪ੍ਰੀਤ ਪ੍ਰਭਾਤੀ ਮਹੱਲਾ ਪਹਿਲਾ ਗੀਤ ਨਾਦ ਹਰਖ ਚਤਰਾਈ ਰਹਾ।

ਰਹਾਂ ਸ਼ਰਨਾਈ ਰਹਾਉ। ਆਪਣੇ ਭਾਣੇ ਵਿੱਚ ਸਦਾ ਰੱਖ ਸੁਆਮੇ, ਹਰ ਨਾਮੋਂ ਦੇ ਵਡਿਆਏ। ਪੂਰੇ ਗੁਰ ਤੇ ਭਾਣਾ ਜਾਪੈ, ਅਣਦਿਨ ਸਹਿ ਸਮਾਏ। ਤੇਰੇ ਭਾਣੇ ਭਗਤ ਜੇ ਤੁਧ ਭਾਵੈ, ਆਪੇ ਬਖਸ਼ ਮਿਲਾਏ। ਤੇਰੇ ਭਾਣੇ ਸਦਾ ਸੁਖ ਪਾਇਆ, ਗੁਰ ਤਿਸਨਾਗਣ ਭੁਜਾਏ। ਜੋ ਤੂੰ ਕਰੈ ਸੋ ਹੋਇ, ਕਰਤੇ ਅਵਰਣ ਕਰਨਾ ਜਾਏ। ਨਾਨਕ ਨਾਵੇ ਜੀਵੜੇ ਅਵਰਣਾ ਦਾਤਾ, ਪੂਰੇ ਗੁਰ ਤੇ ਪਾਈ ਪ੍ਰਭਾਤੀ ਮਹੱਲਾ ਤੀਜਾ। ਗੁਰਮੁਖ ਹਰ ਸਲਾਹਿਆ, ਜਿਨ੍ਹਾਂ ਤਿੰਨ ਸਲਾਹੇ ਹਰ ਜਾਤਾ, ਵਿੱਚੋਂ ਭਰਮ ਗਿਆ ਹੈ ਦੂਜਾ, ਗੁਰ ਕੈ ਸ਼ਬਦ ਪਛਾਤਾ। ਹਰ ਜਿਉ ਤੂੰ ਮੇਰਾ ਇੱਕ ਸੋਈ, ਤੁਧ ਜਪੀ ਤੁਧੇ ਸਲਾਹੀ, ਗਤ ਮੈਂ ਤੁਝ ਤੇ ਹੋਈ ਰਹਾ।

ਸੱਚੀ ਹਰ ਜੀਓ ਨਾਉ ਘਟੇ ਨਾ ਜਾਏ, ਜੋ ਹਰ ਛੋੜ ਦੂਜੇ ਪਾਏ ਲਾਗੇ, ਉਹ ਜੰਮੈ ਤੈ ਮਰ ਜਾਏ। ਜੋ ਤੇਰੀ ਸ਼ਰਨ ਆਈ ਹਰ ਜੀਓ, ਤਿਨਾਂ ਦੁੱਖ ਭੁੱਖ ਕਿਛ ਨਾ।

ਗੁਰ ਸ਼ਬਦ ਦੀ ਮਨ ਨਿਰਮਲ ਹੋਵਾ ਚੁੱਕਾ ਮਨ ਬਿਮਾਨ ਸਫਲ ਜਨਮ ਤਿਸ ਪ੍ਰਾਣੀ ਕੇਰਾ ਹਰ ਕੇ ਨਾਮ ਸਮਾਨ ਮੇਰੇ ਮਨ ਗੁਰ ਕੀ ਸਿੱਖ ਸੁਣੀਜੈ ਹਰ ਕਾ ਨਾਮ ਸਦਾ ਸੁਖਦਾਤਾ ਸਹਿਜ ਹਰ ਸਭੀ ਜਿ ਰਹਾਓ।

ਵਿਰਲਾ ਬੂਝੈ ਕੋਇ, ਗੁਰਮਤੀ ਮਨ ਨਿਰਮਲ ਹੋਵਾ, ਅੰਮ੍ਰਿਤ ਤਤ ਵਖਾਨੈ, ਹਰ ਕਾਰ ਨਾਮ ਸਦਾ ਮਨ ਵਸਿਆ, ਵਿੱਚ ਮਨ ਹੀ ਮਨ ਮਾਨੈ, ਸਤਿਬਲਹਾਰੀ ਗੁਰ ਆਪਣੇ ਬਿਟੋ, ਜਿਨੇ ਆਤਮ ਰਾਮ ਪਛਾਨੈ, ਮਨਸਾ ਮਾਨਸ ਜਨਮ ਸਤਿਗੁਰੁ ਨੇ ਸਤਿਗੁਰੁ ਨਾ ਸੇਵਿਆ, ਬਿਰਥਾ ਜਨਮ ਗਵਾਇਆ, ਨਦਰ ਕਰੇ ਤਾਂ ਸਤਿਗੁਰ ਮੇਲੇ, ਸਹਿਜੇ ਸਹਿ ਸਮਾਇਆ, ਨਾਨਕ ਨਾ ਮਿਲੇ ਵਡਿਆਈ, ਪੂਰੇ ਭਾਗ ਤੇ ਆਇਆ, ਪ੍ਰਭਾਤੀ ਮਹੱਲਾ ਤੀਜਾ, ਆਪੇ ਭਾਤ ਬਣਾਏ ਬੋਰੰਗੀ, ਸਿਸ਼ਟੂ ਪਾਏ ਪ੍ਰਭ ਖੇਲ ਕੀਆ, ਕਰ ਕਰ ਵੇਖੇ ਕਰੇ ਕਰਾਏ, ਸਰਬ ਦੀਆਂ ਕੋ ਰਿਜਕ ਦੀਆ, ਕਲੀ ਕਲ ਮੈਂ ਰਵੇ ਆਰਾਮ, ਕੜ ਕੜ ਪੂਰਿਆ ਪ੍ਰਵੇ ਕੋ, ਗੁਰਮੁਖ ਪਲ ਪਟਹਰ ਹਰ ਨਾਮ ਰਹਾਉ, ਗੁਪਤਾ ਵਰਤ ਵਰਤੇ ਕੁਰੁਪਤਾ ਨਾਮ ਵਰਤੇ ਵਿੱਚ ਕਾਲ ਜੁਗੇ, ਘਟ ਘਟ ਰਿਹਾ ਸਹਰ ਭਰਪੂਰਿਆ, ਨਾਮ ਰਤਨ ਜਿਨਕ ਦਿਰ ਦੇ ਪ੍ਰਗਟਿਆ, ਜੋ ਗੁਰ ਸਰਨਾਈ ਪਜ ਪਿਆ, ਇੰਦਰੀ ਪੰਜ ਪੰਜੇ ਵਸਾਵਨੇ, ਖੀਮਾ ਸੰਤੋਖ।

ਹੋਰ ਮਤ ਪਾਵੈ ਸੋ ਧਨ ਧਨ ਹਰ ਜਨ ਵੜਾ ਵੜ ਪੂਰਾ ਜੋ ਭੈ ਬੈ ਰਾਗ ਹਰ ਗੁਣ ਗਾਵੇ ਗੁਰ ਕਹਿ ਗੁਰ ਤੇ ਮੋਹ ਫੇਰੇ ਜੇ ਕੋਈ ਗੁਰ ਕਾ ਕਹਿ ਨ ਚਿਤ ਤਰੇ ਕਰੇ ਆਚਾਰ ਬੋ ਸੰਗ ਭੈ ਸੰਚੈ ਜੋ ਕਿਛ ਕਰੇ ਸੁਨਰਕ ਪਰੇ ਏਕੋ ਸ਼ਬਦ ਏਕੋ ਪ੍ਰਵਰਤੇ ਸਭ ਇੱਕ ਸੇ ਤੇ ਉਤਪਤ ਚਲੇ ਨਾਨੇ ਗੁਰਮੁਖ ਮੇਲ ਮਿਲਾਏ ਗੁਰਮੁਖ ਹਰ ਹਰ ਜਾਇ ਰਲੇ ਪ੍ਰਭਾਤੀ ਮਹੱਲਾ ਪਹਿਲਾ ਤੀਜਾ ਮੇਰੇ ਮਨ ਗੁਰੇ ਆਪਣਾ ਸਾ ਲਾਏ ਪੂਰਾ ਭਾਗ ਹੋਇਆ ਮੁਖ ਮਸਤਕ ਸਦਾ ਹਰ ਕੇ ਗੁਣ ਗਾਏ ਰਹਾ ਅੰਮ੍ਰਿਤ ਨਾਮ ਭੋਜਨ ਹਰ ਦੇ ਕੋਟ ਮਦੇ ਕੋਈ ਵਿਰਲਾ ਲੇ ਜਿਸਨੂੰ ਆਪਣੀ ਨਦਰ ਕਰੇ ਗੁਰ ਕੈ ਚਨ ਮਨ ਮਾਏ ਤੇ ਸਾਏ

ਤੇ ਅਧਾਰ ਆਪੇ ਦੇਵੈ ਸਿਰਜਨਹਾਰ ਸੱਚਾ ਮਨਾਏ ਆਪਣਾ ਬਾਣਾ ਸੋਈ ਭਗਤ ਸੁਗਣ ਸੁਜਾਨਾ ਨਾਨਕ ਤਿਸਨ ਕਹਿ ਤਿਸ ਕਹਿ ਸਤਿ ਕੁਰਬਾਨਾ ਪ੍ਰਭਾਤੀ ਮਹਲਾ ਤੀਜਾ ਵਿਵਾਹ ਸਿੱਖੋ ਓਂਕਾਰ।

ਦੀ ਹਮ ਨਾ ਮਿਟੋ ਕੁਰਬਾਨ ਹਮਰੇ ਜਗ ਜੀਵਨ ਹਰ ਪ੍ਰਾਨ ਹਰ ਉਤਮ ਹਿਰਦੇ ਅੰਤਰ ਪਤ ਪਾਇਓ ਗੁਰਮੰਤਰ ਦੀ ਮੰਤ ਦੀ ਵਰ ਕਾਂਡ ਆਓ ਆਓ ਸੰਤ ਮਿਲੋ ਮੇਰ ਭਾਈ ਮਿਲ ਹਰ ਹਰ ਨਾਮ ਖਾਨ ਕਿਤ ਬਿਦ ਕਿਉਂ ਪਾਈ ਹੈ ਪ੍ਰਭੇ ਆਪਣਾ ਮੋਕੋ ਕਰੋਪ ਦੇ ਸਰਦਾਨ ਸਤਸੰਗਤ ਮੈਂ ਹਰ ਹਰ ਵਸਿਆ ਮੇਰ ਸੰਗਤ ਹਰ ਗੁਣ ਜਾ ਧਿਆਨ ਬੜੇ ਪਾਤਸ਼ਾਹ ਸੰਗਤ ਪਾਏ ਗੁਰੂ ਸਤਿਗੁਰੂ ਪਰਸ ਭਗਵਾਨ ਹੈ।

ਮਹੱਲਾ ਚੌਥਾ। ਉਗਵੇ ਸੁਰ ਗੁਰਮੁਖ ਹਰਿ ਬੋਲੇ, ਸਭ ਰਹਿਣ ਸੰਭਾਲੇ ਹਰ ਗਾਲ। ਹਮਰੇ ਪ੍ਰਭ ਹਮੇ ਲੋਚ ਲਗਾਈ, ਹਮ ਕਰੈ ਪ੍ਰਭੂ ਹਰਿ ਫਾਲੈ। ਮੇਰਾ ਮਨ ਸਾਧੂ ਤੂੰ ਰਹਾਲ, ਹਰ ਹਰਿ ਨਾਮ ਅਦ੍ਰਿੜ ਹਰਿ ਮੇ ਗੁਰ ਮਿਠਾ। ਗੁਰ ਪੰਖ ਪਚਾਰੇ ਹਮ ਬਾਲ ਰਹਾ। ਸਾਕਤ ਕੋ ਦਿੰਦਾ ਨ ਨਾਰੀ, ਮੋਹ ਫਾਥੇ ਮਾਇਆ ਜਾਲ। ਖਿੰਨ ਪਲ ਹਰ ਪੁਰ ਦੇ ਨ ਵਸਿਓ, ਰਿਣ ਬਾਧੇ ਬਹੁਵਿਧ ਬਾਲ। ਸਤ ਸੰਗਤ ਮਿਲ ਮਤ ਬੁਧ ਪਾਈ, ਹੋਂ ਛੂਟੇ ਮਮਤਾ ਜਾਲ। ਹਰਨਾਮਾ ਹਰ ਮੇਟ ਲਗਾਨਾ, ਗੁਰ ਕੀਏ ਸ਼ਬਦ ਨਿਹਾਲ। ਹਮ ਬਾਰ ਕੇ ਗੁਰ ਅਗਮੁਖ ਸਾਈ, ਗੁਰ ਹਰ ਕਰ ਕਿਰਪਾ ਪ੍ਰਤਪਾਲ। ਬਿਖ ਭਉ ਜਲ ਡੁੱਬਦੇ ਕੜ ਲੈ, ਪ੍ਰਭ ਗੁਰੂ ਨਾਨਕ ਬਾਲ ਗੋਪਾਲ। ਪ੍ਰਭਾਤੀ ਮਹੱਲਾ ਚੌਥਾ। ਇੱਕ ਗਿਨ ਹਰ ਪ੍ਰਭ ਕਿਰਪਾ ਤਾਰੀ, ਗੁਣ ਗਾਏ ਰਸਕ ਰਸੀਕ। ਗਾਵ ਸੁਨ ਸੋ ਭੈ ਮੁਕਤ, ਜਿਨ ਗੁਰਮੁਖ ਗਿਨ ਹਰ ਪੀਕ। ਮੇਰੇ ਮਨ ਹਰ ਹਰ ਨਾਮ ਨਾਮ ਰਸ ਪ੍ਰਤੀਕ। ਗੁਰਮੁਖ ਨਾਮ ਸ਼ੀਤਲ ਮਨ, ਜਨ ਫਲ ਜਲ ਪਾਇਆ। ਮਨ ਹਰ ਹਰ ਨਾਮ ਪਿਆ ਰਸੀਕ ਰਹਾ। ਜਿਨ ਹਰ ਹਿਰਦੇ ਪ੍ਰੀ ਲਗਾਨੀ, ਤਿਨ ਮਸਤਕ ਉਜਲ ਟੀਕ। ਹਰ ਸੁਨ ਸੋਭਾ ਹਰ ਜਗੇ, ਸਭ ਜਗ ਉਪਰ। ਜਿਉਂ ਵਿੱਚ ਉਡਵਾ ਰਸ ਕੀਕ ਸਸ ਕੀਕ। ਜਿਨ ਹਰ ਹਿਰਦੇ ਨਾਮ ਨਸਿਓ, ਤਿਨ ਸਭ ਕਾਰਜ ਫੀਕ। ਜੈਸੇ ਸ਼ਿੰਗਾਰ ਕਰੇ ਦੇ ਮਾਨ ਹੁਕਮ ਨਾਮ, ਬਿਨਾ ਨਕਟੇ ਨਕ ਨੀ ਕੀਕ। ਘੜ ਘੜ ਮਈਆ ਰਮਤ ਰਾਮ ਰਾਏ, ਸਭ ਵਰਤੇ ਸਭ ਮਾਈਕ। ਜਨ ਨਾਨਕ ਕੋ ਹਰ ਕਿਰਪਾ ਤਾਰੇ, ਗੁਰੂ ਬਚਨ ਤੇ ਆਇਓ ਘਰੀ ਮੀਕ। ਪ੍ਰਭਾਤੀ ਮਹੱਲਾ ਚੌਥਾ। ਅਗਮ ਦਿਆਲ ਕਿਰਪਾ ਪ੍ਰਤਾਰੀ, ਮੁਕ ਹਰ ਹਰ ਨਾਮ ਹਮ ਕਹੇ। ਪਤਤ ਪਾਵਨ ਹਰ ਨਾਮ ਤੇ ਆਇਓ, ਸਭ ਕਿਲਮੁਖ ਪਾਪ ਲਹੇ। ਜਬ ਮਨ ਰਾਮ ਨਾਮ ਰਵ ਰਹੇ, ਦੀਨ ਦਿਆਲ ਦੁਖ ਭੰਜਨ ਗਾਇਓ। ਗੁਰਮਤ ਨਾਮ ਪਦਾਰਥ ਲਏ ਰਹਾ। ਕਾਇਆ ਨਗਰ ਨਗਰ ਹਰ ਵਸਿਓ, ਮਤ ਗੁਰਮਤ ਹਰ ਹਰ ਸਹੇ। ਸਰੀਰ ਸਰੂਰ ਨਾਮ ਹਰ ਪ੍ਰਗਟਿਓ, ਕਰ ਮੰਦਰ ਹਰ ਪ੍ਰਭ ਲਹੇ। ਜੂ ਨਰ ਭਰਮ ਭਰਮ ਉਦਿਆ ਨੇ, ਤੇ ਸਾਕਤ ਮੂੜ ਮੋਹੇ। ਜੂ ਮਿਰਗ ਨਾਭ ਵਸੇ ਬਸ ਵਸਨਾ, ਭਰਮ ਭਰਮਿਓ ਚਾਰ ਗਏ। ਤੂੰ ਅਡਗਮ ਗਾਦ ਬੋਧ ਪ੍ਰਭ, ਮਤ ਦੇਵੋ ਹਰ ਪ੍ਰਭ ਲਹੇ। ਜਾਂ ਨਾਨਕੋ ਗੁਰਹਾ ਸਿਰ ਤਰਿਓ, ਹਰ ਰਾਮ ਨਾਮ ਰਵ ਰਹੇ। ਪ੍ਰਭਾਤੀ ਮਹੱਲਾ ਚੌਥ। ਮਨ ਲਾਗੀ ਪ੍ਰੀਤ ਰਾਮ ਨਾਮ, ਹਰ ਹਰ ਜਪਿਓ ਹਰ ਪ੍ਰਭ ਵਡਫਾ। ਸਤਿਗੁਰੂ ਬਚਨ ਸੁਖਾ ਨਹੀ ਅਰੈ, ਹਰ ਧਾਰੀ ਹਰ ਪ੍ਰਭ ਕਿਰਪਾ। ਮੇਰੇ ਮਨ ਭਜ ਰਾਮ ਨਾਮ ਹਰ ਨਿਮ ਗੁਫਾ। ਹਰ ਹਰ ਦੀ ਦਾਨ ਦਿਓ ਗੁਰਪੂਰੈ, ਹਰਨਾਮਾ ਮਨ ਤਨ ਬਸਫਾ ਰਹਾ। ਕਾਇਆ ਨਗਰ ਵਸਿਓ ਘਰ ਮੰਦਰ, ਜਬ ਸੋਭਾ ਗੁਰਮੁਖ ਕਰ ਫੁਫਾ। ਹਲ ਪਲ ਜਾਂ ਭਏ ਸੁਹੇਲੇ, ਮੁਖੁਜਲੇ ਗੁਰਮੁਖ ਤਰਫਾ। ਅਨ ਪਾਉ ਹਰ ਹਰ ਹਰ ਲਿਵ ਲਾਗੀ, ਹਰ ਉਰਧਾਰਿਓ ਗੁਰ ਨਿਮ ਖੁਫਾ। ਕੋਟ ਕੋਟ ਕੈ ਦੋਖ ਸਭ ਜਨ ਕੈ, ਹਰ ਦੂਰ ਕੀਓ ਇੱਕ ਪਲਫਾ। ਤੁਮਰੇ ਜਨ ਤੁਮ ਹੀ ਵੇ ਤੇ ਜਾਣੇ, ਪ੍ਰਭ ਜਾਣਿਓ ਜਨ ਤੇ ਮੁਖਵਾ। ਹਰ ਹਰ ਆਪ ਤਰਿਓ ਹਰ ਜਨ ਐਵੇਂ, ਜਨ ਨਾਨਕ ਹਰ ਪ੍ਰਭ ਇੱਕ ਵਾ। ਪ੍ਰਭਾਤੀ ਮਹੱਲਾ ਚੌਥਾ। ਗੁਰ ਸਤਿਗੁਰੂ ਨਾਮ ਦ੍ਰਿੜਾਇਓ, ਹਰ ਹਰ ਹਮ ਊਏ ਜਿਵੇ ਹਰ ਜਪਵਾ। ਧੰਨ ਧੰਨ ਗੁਰੂ ਗੁਰ ਸਤਿਗੁਰ ਪੂਰਾ, ਬਿਖ ਡੁੱਬਦੇ ਬਾਂਹਦੇ ਕਢਵਾ। ਜਬ ਮਨ ਰਾਮ ਨਾਮ ਰਾਧਫਾ, ਉਪਜੰਪ ਪਾਏ ਨ ਪਾਇਓ ਕਥੋਂ, ਗੁਰਪੂਰੇ ਹਰ ਪ੍ਰਭ ਲਭਰ। ਰਾਮ ਨਾਮ ਰਸ ਰਾਮ ਰਸਾਇਣ, ਰਸ ਪੀਆ ਗੁਰਮਤਿ ਰਸ ਭਾ। ਲੋ ਮਨੋਰ ਕੰਚਨ ਮਿਲ ਸੰਗਤ, ਹਰ ਉਰ ਧਾਰਿਓ ਗੁਰ ਹਰਿ ਭਾ।
ਹਉਮੈ ਵਿਖਿਆ ਨਿਤ ਲੋਭ ਲੁਭਾਣੇ ਪੁੱਤ ਕਲਤ ਮੋਹ ਲੁਭਵਾ ਤਿਨ ਪਗ ਸੰਤ ਨ ਸੇਵੇ ਕਬ ਹੋ ਤੇ ਮਨਮੁਖ ਭੂਮਰ ਪਰਪਾ ਤੁਮਰੇ ਗੁਣ ਤੁਮ ਹੀ ਪ੍ਰਭ ਜਾਨੋ ਹਮ ਪਰੇ ਹਾਰਨ ਤੁਮ ਸ਼ਰਨ ਭਾ ਜੋ ਜਾਨੋ ਤੋ ਰਾਖੋ ਸੁਆਮੀ ਜਾਣ ਨਾਨਕ ਦਾਸ ਤੁਮਨ ਭਾ ਛਕਾ ਇੱਕ ਪ੍ਰਭਾਤੀ ਵਿਵਾਸ ਪੜਤਾਲ ਮਹੱਲਾ ਚੌਥਾ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਜਬ ਮਨ ਹਰ ਹਰ ਨਾਮ ਨਿਧਾਨ ਹਰ ਦਰਗੇ ਪਾਵੇ ਮਾਨ ਜਿਣ ਜਪਿਆ ਤੇ ਪਾਰ ਪੁਰਾਣ ਰਹਾਉ ਸੁਣ ਮਨ ਹਰ ਹਰ ਨਾਮ ਹਰ ਕਰ ਧਿਆਨ ਸੁਣ ਮਨ ਹਰ ਕੀਰਤ ਸਰਮ ਜਾਨ ਸੁਣ ਮਨ ਗੁਰਮੁਖ ਪਾਵੇ ਮਾਨ ਜਬ ਮਨ ਪਰਮੇਸ਼ਰ ਪ੍ਰਧਾਨ ਕਿਨ ਖੋਵੈ ਪਾਪ ਕੁਟਾਨ ਮਿਲ ਨਾਨਕ ਹਰ ਭਗਵਾਨ ਪ੍ਰਭਾਤੀ ਮਹੱਲਾ ਪੰਜਵਾਂ ਵਿਵਾਸ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਮਨ ਹਰ ਕੀਆ ਤਨ ਸਭ ਸਾਜਿਆ ਪੰਚ ਤਦ ਕਰ ਜੋਤ ਨਿਵਾਚ ਜੋਤ ਨਿਵਾਜਿਆ ਚਿਹਜਾ ਧਰਤ ਵਰਤਨ ਕੋ ਪਾਣੀ ਨਿਗੁਣ ਵਿਸਾਰੋ ਸੇਵੋ ਸਾਰੰਗ ਪਾਣੀ ਮਨ ਸਤਿਗੁਰ ਸੇਵ ਹੋਏ ਪਰਮ ਗਤੀ ਹਰਖ ਸੋਗਤ ਰਹਿ ਨਿਰਾਰਾ ਤਾ ਤੂੰ ਪਾਵੈ ਪ੍ਰਾਣ ਪਤੇ ਰਹਾਉ ਕਾਪੜ ਭੋਗ ਰਾਸਣ ਕੁਜਾਏ ਮਾਤ ਪਿਤਾ ਕੁਟੁੰਬ ਸਗਲ ਬਣਾਏ ਰਜਿਤ ਸੰਭਾਹੇ ਜਲ ਤਲ ਮੀਤ ਸੋ ਹਰ ਸੇਵੋ ਨੀਤਾ ਨੀਤ ਤਹਾਂ ਸਖਾਈ ਜੈ ਕੋਈ ਨ ਹੋਵੈ ਕੋਟ ਪ੍ਰਾਧਿ ਗਿਣ ਮੈਂ ਧੋਵੈ ਦਾਤ ਕਰੇ ਨਹੀਂ ਬਛੋ ਤਾਵੈ ਏਕਾ ਬਖਸ਼ ਫਿਰ ਬਹੁਰ ਨਾ ਬੁਲਾਵੇ ਕਿਰਸਨ ਜੋਗੀ ਪਾਇਆ ਪਾਲ ਸਾਧਸੰਗ ਮਸੇ ਗੋਪਾਲ ਗੁਰ ਮਿਲਿਆ ਤੁਮਰੇ ਦੁਆਰ ਜਾ ਨਾਨਕ ਦਰਸ਼ਨ ਦੇ ਮੁਰਾਲ ਬਿਲਾਵਲ ਮਹੱਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੋਭਾ ਕਾਮ ਕਰੋ ਮਿਟ ਦੇਸ ਲੋਭਾ ਨਾਮ ਤੇਰਾ ਜਨ ਕੇ ਭੰਡਾਰ ਗੁਣ ਗਾਵੇ ਪ੍ਰਭ ਦਸ ਪਿਆਰ ਤੁਮਰੀ ਭਗਤ ਪ੍ਰਭ ਤੁਮੈ ਜਨਾਈ ਕਾੜ ਜੇ ਜਨ ਲਿਏ ਛਡਾਈ ਰਹਾਉ ਜੋ ਜਨ ਦਾਤਾ ਪ੍ਰਭ ਕੇ ਰੰਗ ਤਿਨ ਸੁਖ ਪਾਇਆ ਪ੍ਰਭ ਕੇ ਸੰਗ ਜਿਸ ਰਸੈ ਸੋਈ ਜਾਨੇ ਪੇਖ ਪੇਖ ਮਨ ਮਾਹਿ ਨਿਸੈ ਹੈਰਾਨੇ ਸੋ ਸੁਖੀਆ ਸਭ ਤੇ ਉੱਤਮ ਹੋਈ ਜਾ ਕੇ ਹਿਰਦੇ ਵਸਿਆ ਪ੍ਰਭ ਸੋਏ ਸੋਏ ਨੇ ਚਲਿਆ ਵਿਣ ਜਾਏ ਅਣਦਿਨ ਪ੍ਰਭ ਕੇ ਅਰ ਗੁਣ ਗਾਏ ਤਾਂ ਕੋ ਕਰੋ ਸਗਲ ਨਮਸਕਾਰ ਜਾਂ ਕੇ ਮਨ ਪੂਰਨ ਕਿਰਪਾ ਨਿਰੰਕਾਰ ਕਰ ਕਿਰਪਾ ਮੋ ਠਾਕੁਰ ਦੇਵਾ ਨਾਨਕ ਉਧਰੇ ਜਨ ਕੀ ਸੇਵਾ ਪ੍ਰਭਾਤੀ ਮਹੱਲਾ ਪੰਜਵਾਂ ਗੁਣ ਗਾਉਤ ਮਨ ਹੋਏ ਪ੍ਰਨੰਦ ਅੱਠ ਪੈਰ ਸਿਮਰੋ ਕੋ ਭਗਵਾਨ ਸਿਮਰੋ ਭਗਵੰਤ ਜਾ ਕੇ ਸਿਮਰਨ ਕਲਮਲ ਜਾਹੇ ਤਿਸ ਗੁਰ ਕੀ ਹਮ ਸਰਨ ਚਰਣੀ ਪਾਏ ਸੁਮਤ ਦੇਵੋ ਸੁਮਤ ਦੇਵੋ ਸੰਤ ਪਿਆਰੇ ਸਿਮਰੋ ਨਾਮ ਹੋ ਨਿਸਤਾਰੇ ਰਹਾਉ ਜਿਨ ਗੁਰ ਕੇ ਮਾਰਗ ਸੀਧਾ ਸਗਲ ਤਿਆਗ ਨਾਮ ਹਰ ਗੀਤਾ ਤੁਸ ਗੁਰ ਕੇ ਸਦਾ ਬਲ ਜਾਈਏ ਹਰ ਸਿਮਰਤ ਗੁਰ ਤੇ ਪਾਈਏ ਬੂਢ ਪ੍ਰਾਣੀ ਜਿਨ ਗੁਰੇ ਤੋਰਾਏ ਆ ਜਿਸ ਪ੍ਰਸਾਦ ਮੋਏ ਨੇ ਹੀ ਮਾਇਆ ਹਲ ਪਲ ਜਿਨ ਗੁਰੇ ਸਵਾਰੇ ਆ ਤਿਸ ਗੁਰੂ ਪ੍ਰਸਦਾ ਹੋ ਵਾਰਿਆ ਮਹਾਂਮੁਖ ਤੇ ਕਿਆ ਗਿਆਨੀ ਗੁਰਪੁਰੇ ਕੀ ਕਥ ਕਹਾਣੀ ਪਾਰ ਬ੍ਰਹਮ ਨਾਨਕ ਗੁਰਦੇਵ ਵੱਡੇ ਭਾਗ ਭਾਈ ਅਰਸੇ ਪ੍ਰਭਾਤੀ ਮਹੱਲਾ ਪੰਜਵਾ ਸਗਲੇ ਦੁੱਖ ਮਿਟੈ ਸੁਖ ਦੀਏ ਆਪਣਾ ਨਾਮ ਜਪਾਏ ਆ ਕਰ ਕਿਰਪਾ ਆਪਣੀ ਸੇਵਾ ਲਾਏ ਸਗਲਾ ਦੁਰਤ ਮਿਟਾਏ ਆ ਹਮ ਬਾਰਕ ਸ਼ਰਨ ਪ੍ਰਭ ਦਿਆਲ ਅਵਗੁਣ ਕਾਟ ਕੀ ਪ੍ਰਭ ਆਪਣੇ ਰਾਖ ਲੇ ਮੇਰੇ ਗੁਰੂ ਗੋਪਾਲ ਰਹਾਉ ਤਾਪ ਪਾਵਨ ਸੇਗਣ ਪੀਤਰ ਭੈ ਕਿਰਪਾਲ ਗੁਸਾਈ ਸਾਸ ਸਾਸ ਪਾਰ ਬ੍ਰਹਮ ਰਾਧੀ ਆਪਣੇ ਸਤਿਗੁਰੂ ਕੇ ਬਲ ਜਾਏ ਅਗੂੰ ਗੋਚਰ ਬਿੰਦ ਸੁਆਮੀ ਤਾ ਕੰਤ ਨ ਪਾਈਏ ਲਾਹਾ ਖਾਟ ਹੋਈਏ ਧਨਵੰਤਾ ਆਪਣਾ ਪ੍ਰਭੂ ਤੇ ਆਈਏ ਆਠ ਪਹਿਰ ਪਾਰ ਬ੍ਰਹਮ ਤੇ ਆਈ ਸਦਾ ਸਦਾ ਗੁਣ ਗਾਏ ਆ
ਕਹੋ ਨਾਨਕ ਮੇਰੇ ਪੂਰੇ ਮਨੋਰਥ ਪਾਰ ਪੰਗੋ ਪ੍ਰਾਮ ਪਾਰ ਪੰਗੋ ਪਾਏ ਪ੍ਰਭਾਤੀ ਮਹੱਲਾ ਪੰਜਵਾ ਸਿਮਰਤ ਨਾਮ ਕੁਲਿਵ ਸਭ ਨਾਸੇ ਸਤ ਨਾਮ ਗੁਰਦੀਨ ਨੀਰਾਸੈ ਪ੍ਰਭ ਕੀ ਦਰਗਹਿ ਸੋਭਾਵੰਤ ਸੇਵਕ ਸੇਵ ਸਦਾ ਸੋਹੰਤ ਹਰ ਹਰ ਨਾਮ ਜੁਮੇ ਰਫਾਈ ਸਗੜੇ ਦੋਖ ਰੋਗ ਦੋਖ ਸਭ ਸੈ ਅਗਿਆਨ ਅੰਧੇਰਾ ਮਨ ਤੇ ਜਾਇ ਰਹਾਉ ਜਨਮ ਵਰਨ ਗੁਰ ਰਾਖੇ ਮੀਤ ਹਰ ਕੇ ਨਾਮ ਸੁਲਾਗੀ ਪ੍ਰੀਤ ਕੋਟ ਜਨਮ ਕੇ ਗਏ ਕਲੇਸ਼ ਜੋ ਤਿਸ ਪਾਵੈ ਸੋ ਬਲ ਹੋਸ ਤਿਸ ਗੁਰ ਕੋ ਹੋਂ ਸਤਬਲ ਜਾਹੀ ਜਿਸ ਪ੍ਰਸਾਦ ਹਰ ਨਾਮ ਤੇ ਆਹੀ ਐਸਾ ਗੁਰ ਪਾਈ ਵਡਭਾਗੀ ਜਿਸ ਮਿਲ ਤੇ ਰਾਮ ਲਿਵ ਲਾਗੇ ਕਰ ਕਿਰਪਾ ਭਾਰਵਮ ਸੁਆਮੀ ਸਕਲ ਕਢਾਕੇ ਅੰਤਰ ਜਾਮੀ ਆਠ ਪੈਰ ਆਪਣੀ ਲਿਵਲਾਏ ਜਨ ਨਾਨਕ ਪ੍ਰਭ ਕੀ ਸ਼ਰਨ ਆਏ ਪ੍ਰਭਾਤੀ ਮਹੱਲਾ ਪੰਜਵਾ ਕਰ ਕਿਰਪਾ ਆਪਣੇ ਪ੍ਰਭ ਕੀਏ ਹਰ ਕਾ ਨਾਮ ਜਪਣ ਕੋ ਦੀਏ ਆਠ ਪੈਰ ਗੁਣ ਗਾਏ ਗੋਬਿੰਦ ਭੈ ਬਿਨ ਸਿਵ ਤ੍ਰੀ ਸਭ ਚਿੰਦ ਉਭਰੇ ਸਤਿਗੁਰ ਚਰਨੀ ਲਾਗ ਜੋ ਗੁਰ ਕੈ ਸੋਈ ਪਲ ਮਿੱਠਾ ਮਨ ਕੀ ਮਤ ਤਿਆਗ ਰਹਾਉ ਮਨ ਤਨ ਵਸਿਆ ਹਰ ਪਵ ਸੋਈ ਜਲ ਕਲ ਕਲੇਸ਼ ਕਿਸ ਵੀ ਬਿਨ ਹੋਏ ਸਦਾ ਸਦਾ ਪ੍ਰਭ ਜੀ ਕੇ ਸੰਗ ਤੁਮ ਉਤਰੀ ਮੈਲ ਨਾਮ ਕੇ ਰੰਗ ਚਰਨ ਕਮਲ ਸਿਉ ਲਾਗੂ ਪਿਆਰ ਬਿਨਸੇ ਕਾਮ ਕ੍ਰੋਧ ਅਹੰਕਾਰ ਪ੍ਰਭ ਮਿਲਨ ਕਾ ਮਾਰਗ ਜਾਨਾ ਭਾਈ ਭਗਤ ਹਰ ਸਿਉ ਮਨ ਮਾਨਾ ਸੁਣ ਸੱਜਣ ਸੰਤ ਮੀ ਸੋਹਲੇ ਨਾਮ ਰਤਨ ਹਰ ਗੈ ਤੋਲੇ ਸਦਾ ਸਦਾ ਪ੍ਰਭ ਗੁਣਿਤ ਗਾਈਐ ਕਉ ਨਾਨਕ ਬੜ ਭਾਗੀ ਪਾਈਐ ਪ੍ਰਭਾਤੀ ਮਹੱਲਾ ਪੰਜਵਾਂ ਸੇ ਧਨਵੰਤ ਸੇ ਸਤਸਾਹਾ ਹਰ ਕੀ ਦਰਗੇ ਨਾਮ ਸਾਹਾ ਹਰ ਹਰ ਨਾਮ ਜੋਨ ਮਨ ਪਮੀਤ ਗੁਰਪੂਰਾ ਪਾਈ ਉੜ ਭਾਗੀ ਨਿਰਮਲ ਪੂਰਨ ਰੀਤ ਰਹਾਉ ਪਾਇਆ ਲਾਭ ਜੀ ਵਧਾਈ ਸੰਤ ਪ੍ਰਸਾਰ ਕੇ ਗੁਣ ਗਾਈ ਸਫਲ ਜਨਮ ਜੀਵਨ ਪ੍ਰਵਾਨ ਗੁਰਪ੍ਰਸਾਦੀ ਹਰ ਅੰਗਮਾਨ ਬਿਨਸੈ ਕ੍ਰੋਧ ਕਾਮ ਕ੍ਰੋਧ ਅਹੰਕਾਰ ਨਾਨਕ ਗੁਰਮੁਖ ਉਤਰਹਿ ਪਾਰ ਪ੍ਰਭਾਤੀ ਮਹੱਲਾ ਪੰਜਵਾ ਗੁਰਪੂਰਾ ਪੂਰੀ ਤਾ ਕੀ ਕਲਾ ਗੁਰ ਕਾ ਸ਼ਬਦ ਸਦਾ ਸਦੇ ਅਟਲਾ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਧਰਮ ਸਭ ਤਾ ਕਾ ਨਸੈ ਹਰ ਅੰਗ ਰਾਤਾ ਮਨ ਰਾਮ ਗੁਣ ਗਾਵੇ ਮੁਕਤੋ ਸਾਧੂ ਧੂਰੀ ਨਾ ਵਿਰਾ ਗੁਰ ਪ੍ਰਸਾਦੀ ਉਤਰੇ ਪਾਰ ਭਉ ਭਰਮ ਬਿਨਸੈ ਵਿਕਾਰ ਮੰਤ ਨਿਯੰਤਰ ਦੁਸੈ ਗੁਰ ਚਰਣਾ ਨਿਰਭੈ ਸਾਧ ਪਰੈ ਹਰ ਸਹਿ ਸਰਣਾ ਅਣਦ ਸਹਿਜ ਰਹਿ ਸੁਖ ਨੇਰੇ ਦੁਸ਼ਮਣ ਦੁਖ ਨ ਆਵੇ ਨੇਰੇ ਗੁਰਪੁਰੇ ਆਪਣੇ ਘਰ ਰਾਖੀ ਹਰ ਨਾਮ ਜੋਤ ਕਿਲੋਕ ਸਭ ਲਾਥੇ ਸੰਤ ਸਜਨ ਸਿੱਖ ਪਏ ਸੁਹਿਲੇ ਗੁਰਪੂਰੇ ਪ੍ਰਭ ਸੋ ਲੈ ਮੇਲੇ ਜਨਮ ਮਰਨ ਜਨਮ ਮਰਨ ਦੁਹਾ ਦੁਖਾ ਕਟਿਆ ਕਉ ਨਾਨਕ ਗੁਰੂ ਪੜਦਾ ਟਾਕਿਆ ਪ੍ਰਭਾਤੀ ਮਹੱਲਾ ਪੰਜਵਾ ਸਤਿਗੁਰੂ ਪੂਰੇ ਦੀ ਨਾਮ ਦਿਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਰ ਸਗਲਾ ਰਾਸਤੀ ਆਰਾਮ ਚਰਨ ਕੁਣ ਗੁਰ ਕੇ ਮਨ ਉਠੇ ਦੁਖ ਦਰਨ ਪ੍ਰਮ ਸਹਿ ਝੂਠੇ ਨਿਤ ਉਠ ਗਾਓ ਪ੍ਰਭ ਕੀ ਬਾਣੀ ਆਠ ਪੈਰ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਭਨੀ ਤਾਈ ਸੰਗ ਸਾਈ ਜੈ ਹੋ ਜਾਏ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਪ੍ਰਭਾਤੀ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਸੁਗਲ ਸਜਾਨੇ ਗੁਰਪੂਰਾ ਪਾਈ ਉਡਭਾਗੀ ਦਰਸ਼ਨ ਕੋ ਜਾਈਏ ਕੁਰਬਾਨ ਰਹਾਓ ਕਿਲਬਖ ਮੇਟੇ ਸ਼ਬਦ ਸੰਤੋਖ ਨਾਮ ਅਰਾਧਨ ਹੋ ਆਹੋ ਜੋਗ ਸਾਧ ਸੰਗ ਹੋਆ ਪ੍ਰਗਾਸ ਚਰਨ ਕਮ ਮਨ ਮਾਇ ਨਿਵਾਸ ਜਿਨ ਗਿਆ ਤਿਨ ਲਿਆ ਰਾਖ ਪ੍ਰਭ ਪੂਰਾ ਨਾਥ ਕਾ ਨਾਥ ਜਿਸਹਿ ਨਿਵਾਜੇ ਕਿਰਪਾ ਧਾਰ ਪੂਰਨ ਕਰਮ ਤਾ ਕੇ ਆਚਾਰ ਗੁਣ ਗਾਵੇ ਨਿਤ ਨਿਤ ਨਿਤ ਨਵੇ ਲਕਸ਼ ਰਾਸੀ ਜੋ ਨ ਪੋਵੇ ਈਹਾਂ ਅਜਨ ਪੁਜਾਰੇ ਮੁਖੂ ਜੋ ਸਾਚੇ ਦਰਬਾਰੇ
ਜਿਸ ਮਸਤਕ ਗੁਰ ਧਰਿਆ ਹਾਥ ਕੋੜ ਮਦੇ ਕੋ ਵਿਰਲਾ ਦਾਸ ਜਲ ਤਨਮਈ ਰਪੇਖੈ ਭਰਪੂਰ ਨਾਨਕ ਉਦਰਸ ਤਿਹ ਜਨ ਕੀ ਤੂਰੈ ਪ੍ਰਭਾਤੀ ਮਹੱਲਾ ਪੰਜਵਾ ਕੁਰਬਾਨ ਜਾਏ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਣੇ ਰਹਾ ਅੰਮ੍ਰਿਤ ਬਾਣੀ ਸੁਣਤ ਨਿਹਾਲ ਬਿਣਸ ਗਏ ਵਿਖਿਆ ਜੰਜਾਲ ਸਾਸਵ ਸੋਲਾ ਕੀ ਪ੍ਰੀਤ ਹਰ ਪ੍ਰਭ ਬਣਾਇ ਅਚੀਤ ਨਾਮ ਜਪਤ ਹੋਆ ਪ੍ਰਗਾਸ ਗੁਰ ਸ਼ਬਦੇ ਕੀ ਨਾਰ ਦੇ ਨਿਵਾਸ ਗੁਰਸਿਮਰਤ ਸਦਾ ਦਿਆਲ ਹਰ ਜਪ ਜਪ ਨਾਨਕ ਪਏ ਨਿਹਾਲ ਪ੍ਰਭਾਤੀ ਮਹੱਲਾ ਪੰਜਵਾਂ ਗੁਰ ਗੁਰ ਕਰਤ ਸਦਾ ਸੁਖ ਪਾਏ ਆ ਦੀਨ ਦਿਆਲ ਭਏ ਕਿਰਪਾਲਾ ਆਪਣਾ ਨਾਮ ਆਪ ਜਪੈ ਰਹਾਉ ਸੰਤ ਸੰਗ ਮਿਲ ਭੈ ਪ੍ਰਗਾਸ ਹਰ ਹਰ ਜਪਤ ਪੂਰਨ ਭਈ ਆਸ ਸਰਬ ਕਲਿਆਣ ਸੁਖ ਮਨ ਉੱਠੇ ਹਰ ਗੁਣ ਗਾਏ ਗੁਰੂ ਨਾਨਕ ਤੁਠੇ ਪ੍ਰਭਾਤੀ ਮਹੱਲਾ ਪੰਜਵਾ ਘਰ ਦੂਜਾ ਵਿਵਾਹ ਸਿੱਖੋ ਓਂਕਾਰ ਸਤਿਗੁਰੂ ਪ੍ਰਸਾਦ ਆਪਣਾ ਕਉ ਦੂਜਾ ਠਾਉ ਨਾਹੀ ਬਿਨ ਹਰਥ ਨਾਉ ਸਰਬ ਸਿੱਧ ਕਲਿਆਣ ਪੂਰਨ ਹੋ ਸਗਲ ਕਾਮ ਹਰ ਕੋ ਨਾਮ ਜਪੀਏ ਨੀਤ ਕਾਮ ਕ੍ਰੋਧ ਹੰਕਾਰ ਬਿਨਾ ਬਿਨਸੈ ਲੱਗੈ ਪ੍ਰਾਇ ਲਾਗੇ ਕੈ ਪ੍ਰੀਤ ਰਹਾਉ ਨਾਮ ਲਾਗੇ ਦੁਖ ਭਾਗੇ ਸਰਨ ਪਾਲਣ ਜੋਗ ਸਤਿਗੁਰੂ ਭੇਟੇ ਜਮਣਾ ਤੇਟੈ ਜਿਸ ਤੁਰ ਹੋਏ ਸੰਜੋਗ ਰੈਣ ਦਿਨਸ ਧਿਆਏ ਹਰ ਹਰ ਤਜੋ ਮਨ ਕੇ ਭਰਮ ਸਾਧ ਸੰਗਤ ਹਰ ਹਰ ਮਿਲੇ ਜਿਸੈ ਪੂਰਨ ਕਰਮ ਜਨਮ ਜਨਮ ਵਿਖਾਤ ਬਿਨਸੈ ਰੱਖ ਲੀਨੇ ਆਪ ਮਾਤ ਪਿਤਾ ਭਾਈ ਮੀਤ ਭਾਈ ਜਨ ਨਾਨਕ ਹਰ ਹਰ ਜਾਪ ਪ੍ਰਭਾਤੀ ਮਹੱਲਾ ਪੰਜਵਾਂ ਵਿਵਾਸ ਪੜਤਾਲ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਰਾਮ ਰਾਮ ਰਾਮ ਰਾਮ ਜਾਪ ਕਲ ਕਲੇਸ ਲੋ ਮੋਹ ਬਿਣਸ ਜਾਹੇ ਅੰਤਾਪ ਰਹਾ ਆਪ ਤਿਆਗ ਸੰਚਰਨ ਲਾਗੇ ਮਨ ਪਵਿੱਤ ਜਾਏ ਪਾਪ ਨਾਨਕ ਬਾਰ ਕਛੁ ਨ ਜਾਣੈ ਰਾਖਣ ਕੋ ਪ੍ਰਮਾਈ ਬਾਪ ਪ੍ਰਭਾਤੀ ਮਹੱਲਾ ਪੰਜਵਾਂ ਚਰਨ ਕਰਨ ਸਰਨ ਟੇਕ ਊਚ ਮੂਚ ਬੇਅੰਤ ਠਾਕੁਰ ਸਰਬ ਉੱਪਰ ਤੁਸੀਂ ਏਕ ਰਹਾਓ ਪ੍ਰਾਣ ਧਾਰ ਦੁਖ ਵਿਧਾਰ ਦੈਨ ਹਰ ਬੁੱਧ ਵਿਵੇਕ ਨਮਸਕਾਰ ਰੱਖਣ ਰੱਖਣ ਹਾਰ ਮਨ ਰਾਧ ਪ੍ਰਭੂ ਮੇਕ ਸੰਤ ਰਿਣ ਕਰੋ ਮਜਨ ਨਾਨਕ ਪਾਵੈ ਸੁਖ ਅਨੇਕ ਨਮਸਕਾਰ ਰੱਖਣ ਹਾਰ ਮਨ ਰਾਧ ਪ੍ਰਭੂ ਮੇਕ ਸੰਤ ਰਿਣ ਕਰੋ ਮਜਨ ਨਾਨਕ ਪਾਵੈ ਸੁਖ ਅਨੇਕ ਵਾਹਿਗੁਰੂ।

ਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੇ ਮਨ ਬਜੀਆ ਵਧਾਈਆ ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾ ਬਣਿਆਈਆ ਸ਼ਬਦ

ਪਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਹ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਤਾਰੀਆ ਪੰਚ ਦੂਤ ਉਦਵਾਸ਼ ਕੀਤ

ਸੁਖੰਤਾ ਸੁਖਰਾਸ ਤਾਕੋ ਵਿਘਨਾ ਕੋ ਲਾਗੇ ਜਾਕੀ ਪ੍ਰਵਿਆਗੇ ਅਰਦਾਸ ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਮ ਪ੍ਰਥਮ ਗੌਤੇ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਾਹਿਰ ਦਿਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਧਿਆਈਏ ਜਿਹੇ ਰਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਕਰਨ ਆਉਣ ਦੇ ਆਵੇ ਧਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਧਰਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਦੀਪ ਚਲਾਈ ਤੇ ਗਵਾਏ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਾਰਿਆਂ ਦੇ ਪੋਤਰ ਕਮਾਈ ਵੱਲ ਧਿਆਨ ਧਰਕੇ ਬੋਲਣਾ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੇਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੇ ਪੋਤਰ ਕਮਾਈ ਵੱਲ ਧਿਆਨ ਧਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਣਾ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆ ਵਿਚਿਆਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਟਾਲ ਧਰਮ ਕਾ ਜੈਕਾਰ ਬੋਲਣਾ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਊਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੀਆਂ ਪਾਰ ਬਖਸ਼ਿਸ਼ਾਂ ਰਹਿਮਤਾਂ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਹਜ਼ੂਰੀ ਅੰਦਰ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਰਿਆਸਤ ਦੀਵਾਰ ਦੇ ਕੀਰਤਨ ਅਤੇ ਸਤਿਗੁਰ ਸ੍ਰੀ ਪਾਤਸ਼ਾਹ ਸਹਿਜ ਬਾਣੀ ਦੇ ਪਾਠ ਹੋਏ ਹਨ ਬਾਣੀ ਪੜ੍ਹਦੇ ਹਨ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੇ ਅਣਜਾਣ ਤੇ ਜਾਣ ਕੇ ਮਾਫ਼ ਕਰਨਾ ਅੱਗੋਂ ਆਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੋਹਣਾ ਗਰੀਬ ਨਿਵਾਜ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੀਆਂ ਪਾਰ ਬਖਸ਼ਿਸ਼ਾਂ ਰਹਿਮਤਾਂ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖੇ ਕਰਨਾਮ ਦੇ ਮੇਰਾ ਮੰਤਨ ਸੀ ਤੁਰੇ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਆਪ ਜੀ ਦੇ ਚਰਨ ਸੇਵਕ ਸੁਰਗਵਾਸੀ ਸਰਾ ਕਰਨੈਲ ਸਿੰਘ ਜੀ ਜੋਹਲ ਸੁਰਗਵਾਸੀ ਬੀਬੀ ਗੁਰਪਾਲ ਕੌਰ ਜੀ ਜੋਹਲ ਸਤਿਗੁਰ ਸ੍ਰੀ ਪਾਤਸ਼ਾਹ ਜੀ ਉਹਨਾਂ ਦੇ ਪੋਤਰੇ ਸਰਦਾਰ ਸੁਲਵਿੰਦਰ ਸਿੰਘ ਜੋਹਲ ਬੀਬੀ ਪਰਮਜੀਤ ਕੌਰ ਜੀ ਜੋਹਲ ਸਤਿਗੁਰ ਸ੍ਰੀ ਪਾਤਸ਼ਾਹ ਨੂੰ ਸੁਪੁੱਤਰੀ ਬੱਚੀ ਜਸਮੀਤ ਕੌਰ ਜੋਹਲ ਦੇ 21ਵੇਂ ਜਨਮ ਦਿਨ ਦੀ ਖੁਸ਼ ਹੋਏ ਤੇ ਸਤਿਗੁਰ ਸ੍ਰੀ ਪਾਤਸ਼ਾਹ ਸਾਰੇ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਆਪ ਜੀ ਦੇ ਚਰਨਾਂ ਦਾ ਟੇਕ ਓਟ ਆਸਰ ਲੈ ਕੇ ਵੀ ਧਰਵਾਈ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਉਣ ਲੱਗੇ ਨੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਸਤਿਗੁਰ ਸ੍ਰੀ ਪਾਤਸ਼ਾਹ ਜੀ ਪਾਠੀ ਸਿੰਘਾਂ ਦੇ ਰਸਨਾਂ ਤੇ ਆ ਵਸ ਕੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਸੇਵਾਦਾਰਾਂ ਦੇ ਸਿਰ ਤੇ ਮਿਹਰ ਪੇ ਹੱਥ ਰੱਖ ਕੇ ਸੁੱਤ ਸੇਵਾ ਲੈਣੀ ਗੁਣ ਔਗੁਣਾਂ ਵਿਚਾਰਨੇ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਜਿਹਨੂੰ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਉਲਟ ਆਸਰਾ ਲੈ ਰਹੇ ਸਤਿਗੁਰ ਸ੍ਰੀ ਪਾਤਸ਼ਾਹ ਗੁਰਮਤ ਅਨੁਸਾਰ ਗੁਰਮੁਖ ਪਰਿਵਾਰ ਦੀਆਂ ਸ਼ੁਭ ਨੂੰ ਭਾਵਨਾ ਸੰਪੂਰਨ ਕਰਨੀਆਂ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਿਰਤ ਕਮਾਈ ਚ ਵਾਧੇ ਬਖਸ਼ਣੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਬੱਚੇ ਜਸਮੀਤ ਕੌਰ ਦੇ ਸਿਰ ਤੇ ਮਿਹਰ ਪਰ ਹੱਥ ਰੱਖ ਕੇ ਦੀਰਘਾਯੂ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ
ਗੁਰਮਤਿ ਦੀ ਵਿੱਦਿਆ ਅਤੇ ਦੁਨਿਆਵੀ ਵਿੱਦਿਆ ਬਖਸ਼ ਕੇ ਸਤਿਗੁਰ ਸੱਚੇ ਪਾਤਸ਼ਾਹ ਜੀਵਨ ਕਾਲ ਤਰੱਕੀਆਂ ਬਖਸ਼ਣੀਆਂ। ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਰਹਿਮਤਾਂ ਕਰਕੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸਤਿਗੁਰ ਸੱਚੇ ਪਾਤਸ਼ਾਹ ਨਿਰਵਿਘਨਤਾ ਸਹਿਤ ਸਮਾਪਤੀ ਕਰਾਉਣੀ ਗੁਰਮੁਖ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਸਮੇਂ ਸਤਿਗੁਰ ਸ੍ਰੀ ਪਾਤਸ਼ਾਹ ਰੁਮਾਲਿਆਂ ਦਾ ਸੈੱਟ ਅਤੇ 31 ਪੌਂਡ ਦਰਸ਼ਨ ਭੇਟ ਮਾਜਰੇ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਘ ਹੋ ਕੇ ਸਹਾਇਤਾ ਕਰਨੀ ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਅਵਿਸ਼ਵਾਸ ਸਿੰਘ ਵਰਤੇ ਜੋ ਸ਼ਕੇ ਸੁਆਵਿਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਪਿਆ ਇਸ ਵੇਲੇ ਆਪ ਆਪਣੇ ਮੁਖਾਰਬਿੰਦ ਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੇ ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਨੂੰ ਮਿਲਿਆ ਆਪ ਦਾ ਪੋਤਰ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੇ ਤੇਰੇ ਭਾਣੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ। ਆਪਣੇ ਬਾਲਕ ਆਪ ਰੱਖੀਅਨ ਪਾਰ ਬ੍ਰਹਮ ਗੁਰਦੇਵ, ਸੁਖ ਸ਼ਾਂਤ ਸਹਿਜ ਆਨੰਦ ਭਈ, ਪੂਰਨ ਭਈ ਸੇ। ਵਾਹਿਗੁਰੂ ਜੀ ਕਾ ਖਾਲਸਾ।

ਹਰੇ ਗੁਰੂ ਸਿੱਖ ਮਨ ਨਾਨਕ ਭਵਹਿ ਨਾ ਭੇਖੋ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰ ਤੋਲ ਧਰਮ ਦਇਆ ਕਾ ਪੂਤ ਸੰਤੋਖ ਥਾ

ਹਰਿ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਧਨ ਨਿਰੰਕਾਰ। ਅਸੰਖ ਜਪ ਸੰਖ ਭਉ, ਸੰਖ ਪੂਜਾ ਸੰਖ ਤਵ ਤਾਉ, ਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਰ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਗਸਾਰ, ਸੰਖ ਮੋਹਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਧਨ ਨਿਰੰਕਾਰ। ਅਸੰਖ ਮੂਰਖਾਂ ਦਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਬੜਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਾਰ ਕੂੜੇ ਫਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰ ਹੈ ਭਾਰ।

ਉਤਰ ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰ ਸੋਖੇ ਬੁੱਤ ਬਲੀ ਤੀ ਕੱਪੜ ਹੋਏ ਦੇ ਸਾਬੁਣ ਲਈਏ ਉਹ ਧੋਏ।

ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੂ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵਹੇ ਅਮੁੱਲ ਜਾਹੇ ਅਮੁੱਲ ਭਾਏ ਮੁੱਲਾ ਸੁਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨੀਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਦਿਵਲਾਏ

ਸੋ ਦਰ ਕੇ ਹਾ ਸੋ ਕਰਕੇ ਹਾ ਜਿਤ ਵੈ ਸਰਬ ਸੰਭਾਲੇ ਬਾਜੇ ਨਾਦ ਅਨੇਕ ਸਾਖਾ ਕੇਤੇ ਵਾ ਬਣਹਾਰੇ ਕੇਤੇ ਰਾਗ ਪ੍ਰੇ ਸੋ ਕਹੀ ਅਨ ਕੇਤੇ ਗਾ ਬਣਹਾਰੇ ਗਾਵਹੇ ਤੋ ਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਹੇ ਚਿਤ ਗੁਪਤ ਲਿਖ ਜਾਣ ਹੇ ਲਿਖ ਲਿਖ ਧਰਮ ਵਿਚਾਰੇ ਗਾਵਹੇ ਈਸ਼ਰ ਬਰਮਾ ਦੇਵੀ ਸੋਨ ਸਦਾ ਸੁਵਾਰੇ ਗਾਵਹੇ ਇੰਦ ਅਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹੇ ਵੀਰ ਕਰਾਰੇ ਗਾਵਨ ਪੰਡਿਤ

ਭੁਗਤ ਗਿਆਨ ਦਇਆ ਭੰਡਾਰ ਘਟ ਘਟ ਬਾਜ ਹੈ ਨਾਦ ਆਪ ਨਾਥ ਨਾਥੀ ਸਭ ਜਾ ਕੇ ਹੀਰੇ ਸਦਾ ਬੜਾ ਸਾਧ ਸੰਯੋਗ ਵਿਯੋਗ ਦੋਏ ਕਰ ਚਲਾਵ ਹੇ ਲੇਖੇ ਆਵ ਹੇ ਭਾਗ ਆਦੇਸ਼ ਤਿਸੈ ਆਦੇਸ਼ ਆਦਨੀ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜੇ ਤੁਸੀਂ ਭਾਵੇ ਤਿਵੇ ਚਲਾਵੇ ਜੇ ਹੋਵੇ ਫਰਮਾਨ ਉਹ ਵੇਖੇ ਉਹ ਨਾ ਨਦਰ ਨਾਇਆ।

ਇਤਰਾਹੇ ਪਤ ਪਵੜੀਆਂ ਚੜੀਏ ਹੋਏ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਏ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੇ ਠੀਸ ਆਖਣ ਜੋਰ ਚੁੱਪੈ ਨਹਿ।

ਜਿਸ ਹੱਥ ਜੂਰ ਘਰ ਵੇਖੈ ਸੋਏ, ਨਾਨਕ ਉਤਮ ਨੀਚ ਨ ਕੋਈ। ਰਾਤੀ ਰੁਤੀ ਥਿੱਤੀ ਵਾਰ, ਪੁਣ ਪਾਣੀ ਅਗਨੀ ਪਾਤਾਲ, ਤਿਸਵੇ ਧਰਤੀ ਥਾਪ ਰੱਖੀ ਧਰਮ ਸਾ।

ਜਿੱਥੇ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੇ ਨੀਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾਖ ਹੋ ਕਰਮ ਕੇਤੇ ਪਵਨ ਪਾਣੀ ਵਰਸਾਂਤਰ ਕੇਤੇ ਕਾਨ ਮਹੇਸ਼ ਕੀਤੇ ਵਰਮੇ ਘਾਟ ਘੜੀ ਹੈ ਰੂਪ।

ਖਲਾਗਨ ਤਬ ਤਾਉ ਭਾਂਡਾ ਪਾਉ ਅੰਮ੍ਰਿਤ ਚਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ

ਸਭ ਸੁਰਤ ਕੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨ ਜਾਈ, ਤੇਰੀ ਤਿਲ ਵਡਿਆਈ, ਸਭ ਸਤ ਸਭ ਤਾਪ ਸਭ ਚੰਗਿਆਈ, ਅਸਤਾਂ ਪੁਰਖਾਂ ਕੀਆਂ ਵਡਿਆਈਆ, ਤੂਤ ਬਣੀ ਸਿੱਧੀ ਕਰੇ ਨਾ ਪਾਈਆ, ਕਰਮ ਮਿਲੇ ਨਾ ਹੀ ਠਾਕਰ ਹਾਈਆ, ਆਖਣ ਵਾਲਾ ਕਿਆ ਵੇ ਚਾਰਾ, ਸਿਫਤੀ ਭਰੇ ਤੇਰੀ ਭੰਡਾਰਾ, ਜੇ ਤੂੰ ਦੇਹ ਤੁਸੇ ਆਖਿਆ ਚਾਰਾ, ਨਾਨਕ ਸਾਹਿਬ ਸਵਾਰ ਨਹਾਰਾ, ਸਮਹੱਲਾ ਪਹਿਲਾ, ਆਖਾਂ ਜੀਵਾਂ ਬਿਸਰੇ ਮਰ ਜਾਓ, ਆਖਣੇ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੇ, ਭੁੱਖ ਉਤ ਭੁੱਖੇ ਖਾਏ ਚੱਲੀ ਅਹਿ ਦੁੱਖ, ਸੋਕਮ ਬਿਸਰੈ ਮੇਰੀ ਮਾਹੀ, ਸਾਚਾ ਸਾਹਿਬ ਸਾਚੇ ਨਾਏ ਰਾਓ, ਸਾਚੇ ਨਾਮ ਕੀ ਤਲਵੜੀਆਂ ਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਾ ਮਿਲ

ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆ ਸਰ ਹਰ ਨਾਮ ਮਿਲੇ ਤ੍ਰਿਪਤਾ ਸਹੀ ਮਿਲ ਸੰਕਤ ਗੁਣ ਪ੍ਰਗਾ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਥਾ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸਰਾ ਗੁਜਰੀ ਮਹੱਲਾ ਪੰਜਵਾ ਕਾਹੀ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜਾਂ ਤੋ ਪਾਏ

ਤੁਰ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੀ ਹਰ ਧਿਆਵ ਹੀ ਤੁਰ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੁਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਵਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਸਲਾਨ ਤੁਰ ਜੀ ਹਰ ਅਨਕ ਨੇਕ ਅਨੰਤਾ ਤੇਰੀ ਅਨਕ ਕਰ ਹਰ ਪੂਜਾ ਜੀ ਤਪ ਤਪ ਹੇ ਜਪ ਹੇ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤਿ ਸਾਥ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਰ ਜੇ ਉੜਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧੇ ਆਪੇ ਭਾਵੈ ਸੋਈ ਵਰਤੇ ਜੀ ਤੂੰ ਆਪੇ ਕਰਹੈ ਸੋ ਹੋਈ ਤੁਧੇ ਆਪੇ ਸ੍ਰਿਸ਼ਟ ਸਭ ਉਪਾਏ ਜੀ ਤੁਧੇ ਆਪੇ ਸਿਰ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸੱਚੀਆਂ ਰਮੈਡਾ ਸਾਈਂ ਜੋ ਤੋ ਭਾਵੈ ਸੋਈ ਥੀ ਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭ

ਸੋਈ ਜਨ ਜਾਣੇ ਹਰਗੁਣ ਸਾਧੀ ਆਖ ਬਖਾਣੇ ਜਨ ਹਰ ਸੇਵਿਆ ਤਨ ਸੁਖ ਪਾਇਆ ਸਹਿਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਮਿੰਦੂ ਜਾ ਵਰਨਾ ਕੋਏ ਤੂੰ ਕਰ ਕਰ ਵੇਖ ਹੇ ਜਾਣ ਹੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਜਿਤ ਸਰ ਬਰੜਾ ਪੈ ਲੈ ਨਿਵਾਸਾ ਪਾਣੀ ਪਾਪ ਤਿਨ ਹੈ ਕੀਆ ਪੰਕ ਜੋ ਮੋਹ ਪੱਗ ਨਹੀਂ ਚੱਲ ਹਮ ਦੇਖਾ ਤਹ ਡੂਬੀ ਅਲੇ ਮਨ ਵੇਖ ਨਾ ਚੇਤ ਸੰਭੂੜ ਮਨਾਰ ਵਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨੇ ਪੜਿਆ ਮੂਰਖ ਮੁਖ ਦਾ ਜਨਮ ਪਇਆ ਪ੍ਰਾਣਵਤ ਨਾਨਕ ਤਿਨ ਕੀ ਸਰਨਾ ਜਿੰਤੂ ਨਾਹੀ ਵੀ

ਅਬਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰਾਂਜਾਮ ਲਾਗ ਭਵ ਜਲ ਤਰਨ ਕਹਿ, ਜਨ ਬ੍ਰਥਾ ਜਾਤ ਰੰਗ ਮਾਇਆ ਕਹਿ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਉ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖ ਹੋ ਸ਼ਰਮਾ, ਸੋਹਲਾ ਰਾਗ ਗੋੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰਕੇ ਤੋ ਆਖੀਆ ਕਰਤੇ ਕਹੋਏ, ਬੀਚਾਰੋ ਤਿਤ ਕਰ ਗਾਵੋ, ਸੋਹਲਾ ਸਿਵਰ ਹੋ ਸਿਰਜਣਾਰੂ, ਤੁਮ ਗਾਵੋ ਮੇਰੇ ਨਿਰਭੌਕਾ ਸੋਹਲਾ, ਹੋ ਵਾਰੀ ਜੇ ਸੋਹਲੈ ਸਦਾ ਸੁਖ ਹੋਈ ਰਹਾਉ, ਨਿਤਨੇ ਜੀੜੀ ਸੰਭਾਲੀਨ ਦੇਖੇ ਗਾ ਦੇ ਬਣਹਾਰ, ਤੇਰੀ ਦਾਨੀ ਕੀਮਤ ਨਾ ਪਾਵੇ ਤੇ ਦਾਤੇ ਕਮਣ ਸੰਵਾਰ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਸੀਸਣੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ, ਘਰ ਘਰ ਇਹੋ ਪਹੁੰਚਾ ਸਤੜੇ ਨਿਤ ਪਵਨ, ਸੱਦਣ ਹਾਰਾ ਸਿਮਰੀਆ ਨਾਨਕ ਸੇ ਦੇਹ ਆਵਨ, ਰਾਗ ਆਸਾ ਮਹੱਲਾ ਪਹਿਲਾ, ਸਹਿ ਕਰ ਸ਼ੇ ਗੁਰ ਸੇ ਉਪਦੇਸ਼, ਗੁਰ ਗੁਰੇ ਕੋ ਵੇਸ਼ ਨੇਕ ਬਾਬਾ, ਜੈ ਘਰ ਕਰਤੇ ਕੀ

ਜੋਤ ਪ੍ਰਗਟ ਹੋਈ, ਜੋਤ ਸੁਭਾਵੈ ਸੋ ਆਰਤੀ ਹੋਈ, ਹਰ ਚੰਨ ਕਮਲ ਮਕਰੰਦ ਲੋਭਤ ਮਨੋ ਆਨੰਦ ਨੋਮ ਹੋਏ। ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿਆਂ ਕੋ ਹੋਏ ਜਾਤੇ, ਤੇਰੇ ਨਾਏ ਬਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕਰੋ ਨਗਰ ਵਾ ਭਰਿਆ ਮਿਲ ਸਾਧੂ ਖੰਡਲ ਖੰਡਾਈ, ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਏ, ਕਰ ਸਾਧੂ ਅੰਜਲੀ ਪੁਨ ਵੱਡਾਏ, ਕਰ ਡੰਡੋਤ ਪੁਨ ਵੱਡਾਏ, ਰਹਾਉ ਸਾਖ ਤਹਾਰਾ ਸਾਧਨਾ ਜਾਣਿਆ ਤਨਾ ਤਰੋ ਮੇ ਖੰਡਾਏ, ਜਿਉਂ ਜਿਉਂ ਚੱਲੇ ਚੁਭੈ ਦੁਖ ਪਾਵਹੀ, ਜਮਕਾਲ ਸਹ ਸਿਰ ਡੰਡਾਏ, ਹਰ ਜਨ ਹਰ ਹਰ ਨਾਮ ਸਵਾਣੇ, ਦੁਖ ਜਨ ਮਨ ਭਵ ਖੰਡਾਏ, ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ ਵਾ ਸੋਭ ਖੰਡ ਬ੍ਰਹਿਮੰਡਾਏ, ਹਮ ਗਰੀਬ ਮਸਕੀਨ ਪ੍ਰਾਪਤੇ ਰਿਹਾ ਰਾਖ ਰਾਖ ਬੜ ਵੱਡਾ ਹੈ, ਜਨ ਨਾਨਕ ਨਾਮ ਅਧਾ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ, ਰਾਹ ਗੌੜੀ ਪੂਰਬੀ ਮਹੱਲਾ ਪੰਜਵਾ, ਕਰੋ ਬਨੰਤੀ ਸੁਣੋ ਮੇਰੇ ਮੀਤਾ ਸੰਤ ਹਲ ਕੀ ਵੇਲਾ, ਇਹਾਂ ਖਾੜ ਚਲੋ ਹਰ ਲਾਹਾ ਅੱਗੇ ਵਸਣ ਸੁਹੇਲਾ, ਔਧ ਕਟੇ ਦਿਨ ਸਰੈਣਾ ਰੇ ਮਨ ਗੁਰਮਿਲਕਾ ਸਵਾਰੀ ਰਹਾਓ, ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬਹਰਮ ਗਿਆਨੀ, ਜਿਸ ਜਗਾਏ ਪੇ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਜ ਹੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਕਰ ਮਹਿਲ ਪਾਵ ਹੋ ਸੁਖ ਸਹਿਜੇ, ਬਹੁਰ ਨ ਹੋਏ ਗੋ ਫੇਰਾ, ਅੰਤਰਜਾਮੀ ਪੁਰਖ ਵਧਾ ਤੇ ਸਰਦਾ।

ਸਭ ਕੋਈ ਆਖੇ ਬਹੁਤ ਬਹੁਤ ਘੱਟ ਨਾ ਆਖੇ, ਕੋਈ ਕੀਮਤ ਕਹਿ ਨਾ ਪਾਈਆ, ਕਹਿਣ ਨਾ ਵੱਡਾ ਹੋਏ। ਸਾਚਾ ਸਾਹਿਬ ਏਕ ਤੂੰ ਹੋ ਜੀਆਂ ਕੇ ਤਿਲ ਹੋ, ਨੀਚਾਂ ਦਾ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਜਿੱਥੇ ਨੀ ਸੰਭਾਲੀ ਹਨ ਤਿੱਥੇ ਨਦਰ ਤੇਰੀ ਬਖਸ਼ੀਸ਼। ਸ੍ਰੀ ਰਾਗ ਮਹਿਲਾ ਪਹਿਲਾ, ਲਵ ਕੁੱਤਾ ਕੂੜ ਚੂੜਾ ਠਾਕਾ ਦਾ ਮਰਦਾਰ, ਪਰ ਨਿੰਦਾ ਪਰ ਮਲ ਮੁਖ ਸੁਦੀ ਅਗਨ ਕਰੋ ਚੰਡਾਲ। ਰਸ ਕਸ ਸਲਾਹਣਾ ਏ ਕਰਮ ਮੇਰੇ ਕਰਤਾਰ, ਬਾਬਾ ਬੋਲੀਏ ਪਤ ਹੋਈ ਉਤਮ ਸੇ ਦਰ ਉਤਮ ਕਹੀ, ਇਹ ਨੀਚ ਕਰਮ ਬਹਿ ਰੋਈ ਰਹਾਉ। ਰਸ

ਕਟ ਨਾਮ ਨਿਵਾਸ ਜਿਤ ਬੋਲੀਏ ਪਦ ਪਾਈਏ ਸੋ ਬੋਲਿਆ ਪਰਵਾੜ ਫਿੱਕਾ ਬੋਲ ਵਿਚਣਾ ਸੁਣ ਮੂਰਖ ਮਨ ਅਜਾਣ ਜੋ ਤੁਸ ਭਾਵੈ ਸੇ ਭਲੇ ਹੋਰ ਕੀ ਕਹਿਣ ਬਖਾਣ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੇ ਰਿਹਾ ਸਮਾਏ ਤਿੰਨ ਕਾ ਕਿਆ ਸਲਾਣਾ ਔਰ ਸਵਾਲਿਓ ਕਾਏ ਨਾਨਕ ਨਦਰੀ ਵਾਰੀ ਰਾਚੇ ਦਾਨ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗਲੋਲਾ ਕੂੜ ਕਾ ਦਿੱਤਾ ਦੇ ਉਨਹਾਰ ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਸ ਮਿਲਿਆ ਤਿੰਨ ਸੋ ਪੀਆ ਰਾਖਣ ਕੋ ਦਰਬਾਰ ਨਾਨਕ ਸਾਚੇ ਕੋ ਸਚ ਜਾਣ ਜਿਸ ਸੇਵੀਏ ਸੁਖ ਪਾਈਏ ਤੇਰੀ ਦਰਗਾਹ ਚੱਲੇ ਮਾਣ ਰਹਾ ਸੱਚ ਸਰਾ ਗੁੜਬਾਰਾ ਜਿਸ ਵਿੱਚ ਸੱਚਾ ਨਾਉ ਸੁਣੇ ਬਖਾਣੇ ਜੇਤੜੇ ਹੋ ਤਨ ਬਲਹਾਰੇ ਜਾਓ ਤਾਂ ਮਨ ਖੀਵਾ ਜਾਣੀਏ ਜਾਂ ਮਹਿਲੀ ਪਾਏ ਥਾਓ ਨਾਉ ਨੀਰ ਚਗਿਆਈਆਂ ਸਤ ਪਰਮਲ ਧਨਵਾਸ ਤਾਂ ਮੁਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ ਦੁੱਖ ਸਹਿ ਪੈ ਆਖੀਐ ਸੁਖ ਜਿਸੇ ਹੀ ਪਾਸ ਸੁਖੋ ਮਨੋ ਵਿਸਾਰੀਏ ਜਾ ਕੇ ਜੀ ਪ੍ਰਾਂਤ ਇਸ ਬਿਨ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੇ ਪਰਵਾਨ ਸੀ ਰਾਗ ਮਹਿਲ ਪਹਿਲਾ ਜਾਲ ਮੋ ਕਸ ਮਸ ਕਰ ਮਤ ਕਾਦ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰਪੁਰਸ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ ਲਿਖ ਅੰਤ ਨ ਪਾਰਾ ਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ ਰਹੋ ਜਿੱਥੇ ਮਿਲੇ ਵਡਿਆਈਆਂ ਸਤ ਖੁਸ਼ੀਆਂ ਸਤ ਚਾਉ ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ ਕਰ ਮਿਲੇ ਤਾਂ ਭਾਈਏ ਨਾਹੀ ਗੱਲੀ ਬਾਉ ਦੁਆ ਇੱਕ ਆਵਹੇ ਇੱਕ ਜਾਹੇ ਉੱਠ ਰੱਖੀਏ ਨਾ ਵਿਸਲਾਰੀ ਕੋ ਭਾਈ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਏ ਬਿਨ ਨਾਵੇਂ ਬੇਕਾਰ ਪੈ ਤੇਰੇ ਡਰ ਗਲਾ ਖਪ ਖਪ ਸਿੱਜੇ ਦੇਹੀ ਨਾਮ ਜਨਾ ਸੁਲਤਾਨ ਖਾਨ ਹੁੰਦੇ ਡਿੱਠੇ ਕਿਹੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹੇ ਸੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦਕੀਏ ਛੱਤੀ ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾ ਦੇ ਤਨ ਪੀੜੀ ਹੈ ਮਨ ਮੈਂ ਚੱਲੇ ਬੇਕਾਰ ਰਹਾਉ ਰੱਤਾ ਪਹਿਨਣ ਮਨ ਰੱਤਾ ਸਪੇ ਦੀ ਸਤਦਾਨ ਨੀਲੀ ਸਿਆਹੀ ਕਦਾ ਕਰਨੇ ਪਹਿਰਨ ਪੈਰ ਧਿਆਨ ਕਮਰਬੰਦ ਸੰਤੋਖਾ ਧਨ ਜੋਵਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈ ਦੇ ਤਨ ਪੀੜੀ ਹੈ ਮਨ ਮੈਂ ਚੱਲੇ ਬੇਕਾਰ ਰਹਾਉ ਕੁੜੀ ਪਾਖਰ ਸੋਨੇ

ਸਵਾ ਪੂਜ ਖੁਆਰ ਜਿਨ ਕੋ ਸਤਿਗੁਰ ਥਾਪਿਆ ਤਿਨ ਮੀਟ ਨਾ ਸਕੈ ਕੋਈ ਉਹਨਾਂ ਅੰਦਰ ਨਾਮ ਨਦਾਨ ਹੈ ਨਾਮ ਪ੍ਰਗਟ ਹੋਏ ਨਾਉ ਪੂਜੀਏ ਨਾਉ ਮੰਨੀਏ ਖੰਡ ਸਦਾ ਸੱਚ ਸੋਏ ਕਿਹੋ ਖੇਰ ਲਾਈਏ ਤਾਂ ਜੀਉ ਕਿਹਾ ਹੋਏ ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ ਨਾਨਕ ਨਾਮ ਵਸਾਰਿਆ ਦਰ ਗਿਆ ਕਿਆ ਹੋਏ ਸੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਬੀਥਰਾ ਗੁਣਵੰਤੀ ਚੂਰ ਜੇ ਲੋੜੀ ਵਰਕਾਵਣੀ ਨਾ ਮਿਲੀਏ ਫਿਰ ਕੂਰ ਨਾ ਬੇੜੀ ਨਾ ਤੁਲਹਰਾ ਨਾ ਪਾਈਏ ਫਿਰ ਦੂਰ ਮੇਰੇ ਠਾਕੁਰ ਪੂਰੇ ਤਖਤ ਅਡੋਲ ਗੁਰਮੁਖ ਪੂਰਾ ਜੀ ਕਰੇ ਪਾਈਏ ਸੱਚ ਅਤੋਲ ਰਹਾਉ ਪ੍ਰਭ ਹਰਿਮੰਦਰ ਸੋਹਣਾ ਤਿਸਮੈ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ਬਿਨ ਪੌੜੀ ਗੜ ਕਿਉਂ ਚੜੋ ਗੁਰ ਹਰਿ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬੂਹੇ ਥੋ ਗੁਰ ਤੀਰਥ ਦਰਿਆਓ ਜੇ ਤੁਸ ਭਾਵੇ ਉਜਲੀ ਸਤਸਰ ਨਾਵਣ ਜਾਓ ਪੂਰੋ ਪੂਰੋ ਵਾਖੀਏ ਪੂਰੇ ਤਖਤ ਨਿਵਾਸ ਪੂਰੇ ਥਾਨ ਸੁਹਾਵਣੇ ਪੂਰੇ

ਸਹੇ ਲੜੀਆ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕਿਹਾਂ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਹਾਂ ਕਰਤਾ ਸਭ ਕੋ ਤੇਰੇ ਜੋਰੇ ਸ਼ਬਦ ਵਿਚਾਰੀਏ ਜਾ ਤੂੰ ਤਾਂ ਕਿਆ ਹੋ ਰਹਾ ਹੋ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿਨੀ ਗੁਣੀ ਸਹਿ ਸੰਤੋਖ ਸ਼ਿਗਾਰੀਆ ਮਿੱਠਾ ਬੋਲਣੀ ਫਿਰ ਸਾਲੂ ਤਾਂ ਮਿਲੇ ਜਾਂ ਗੁਰਕਾ ਸ਼ਬਦ ਸੁਣੀ ਕੇਤੀਆ ਤੇਰੀਆ ਕੁਦਰਤੀ ਕੇਵਟ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਜਾਤ ਸੱਚ ਮਿਲੇ ਸੱਚ ਉਪਜ ਸੱਚ ਮੇ ਸਾ ਸਮਾਏ ਸੋ ਤੋਹੇ ਪਤ ਉਗਵੇ ਗੁਰਬਚਨੀ ਪੌਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲਏ ਮਲਾਏ ਸ੍ਰੀ ਰਾਗ ਮਹਲਾ ਪਹਿਲਾ ਭਲੀ ਸਰੀ ਜੇ ਉਬਰੀ ਹੋਵੇਂ ਬੂਹੇ ਘਰਾਹੋ ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਵੇ ਸਾਹੋ ਕਲਪ ਤਿਆਗੀ ਵਾਦ ਹੈ ਸੱਚਾ ਵੇ ਪਰਵਾਹੋ ਮਨ ਰੇ ਸੱਚ ਮਿਲੀ ਭਉ ਜਾਏ ਭੈਵਨ ਨਿਰਭਉ ਕਿਉਂ ਥੀ ਹੈ ਗੁਰਮੁਖ ਸ਼ਬਦ ਸਮਾਏ ਰਹਾਉ ਕੇਤਾ ਆਖਣ ਆਖੀਏ ਆਖਣ ਟੋਟ ਨਾ ਹੋਏ ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋ ਜਿਸਕੇ ਜੀ ਪ੍ਰਾਣ ਹੈ ਮਨ ਬਸੈ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖਿਨ ਮੈਂ ਖੇਲ ਖਿਲਾਏ ਸੰਜੋਗੀ ਮਿਲ ਵੇਕ ਸਿਵ ਜੋਗੀ ਉੱਠ ਜਾਏ ਜੋ ਤੁਸੀਂ ਪਾਣਾ ਸੋਥੀਏ ਵਰਨ ਕਰਨਾ ਜਾਏ ਗੁਰਮੁਖ ਵਸਤੁ ਸਾਹੀ ਹੈ ਸੱਚ ਵਖਰ ਸੱਚ ਰਾਸ ਜਿਨੀ ਸੱਚ ਬਣ ਜਿਆ ਗੁਰ ਪੂਰੇ ਸਵਾਸ ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ ਸ੍ਰੀ ਰਾਗ ਮਹਿਲ ਪਹਿਲਾ ਧਾਤ ਮਿਲੇ ਫੁਨ ਧਾਤ ਕੋ ਸਿਫਤੀ ਸਿਵ ਸਮਾਈ ਲਾਲ ਗੁਲਾਲ ਗਹਿਵਰਾ ਸੱਚਾ ਰੰਗ ਚੜਾਉ ਸੱਚ ਮਿਲੇ ਸੰਤੋਖੀ ਹਾਰ ਜਾਪੇ ਕਹਿ ਪਾਏ ਭਾਈ ਰੇ ਸੰਜਣਾ ਕੀ ਰੇ ਨਿਸੰਤ ਸਵਾ ਗੁਰ ਪਾਈਏ ਮੁਕਤ ਪਦਾ ਧੇਣ ਰਾਉ ਚੋ ਸਥਾਨ ਸੁਹਾ ਬਣਾਉ ਪਰ ਮਹਿਲ ਮੁਰਾਰ ਸੱਚ ਕਰਨੀ ਦੀ ਪਾਈਏ ਦਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ ਤਿਰਬਿਧ ਕਰਮ ਕਮਾਈ ਆਸਨ ਦੇ ਸਾਹੋਏ ਕਿਉਂ ਗੁਰਬਿੰਦ ਕੁੱਟੀ ਛੁੱਟ ਸੀ ਸਹਿਜ ਮਿਲ ਐ ਸੁਖ ਹੋਏ ਨਿਜ ਕਰ ਮਹਿਲ ਪਛਾਣੀਏ ਨਦਰ ਕਰੇ ਮਲ ਧੋਏ ਬਿਨ ਗੁਰ ਮਹਿਲ ਨਾ ਉਤਰੈ ਬਿਨ ਹਰ ਕਿਉਂ ਕਰ ਵਾਸੇ ਕੋ ਸ਼ਬਦ ਵਿਚਾਰੀਏ ਵਰਤਿਆ ਗਏ ਆਸ ਨਾਨਕ ਦੇਖ ਦਿਖਾਈਏ ਸਤ ਬਲਹਾਰੇ ਜਾਸੀ ਰਾਗ ਮਹਲਾ ਪਹਿਲਾ ਤ੍ਰਿਕ ਜੀਵਨ ਦੁਹਾਗਣੀ ਮੁੱਠੀ ਦੂਜੇ ਪਾਏ ਕਲਰ ਘੇਰੀ ਕੰਧ ਜਿਉਂ ਐਨਸਕਿਰ ਢਹਿ ਪਾਏ

ਅਤੇ ਜੀਵਦਿਆਂ ਮਰਮਾਰ ਅਨਾਥ ਸਭ ਸੁਹਾਵਣੇ ਪਾਈਏ ਗੁਰ ਵਿਚਾਰ ਅਨਹਦ ਬਾਣੀ ਪਾਈਏ ਤੈਂ ਹੋਮੇ ਹੋਏ ਬਿਨਾ ਸਤਿਗੁਰੂ ਸੇਵੀ ਆਪਣਾ ਸਾਧ ਕੁਰਬਾਣੀ ਤਾਸ ਖੜਦਰ ਗੈ ਪਨਾਈ ਮੁਖਰ ਨਾਮ ਨਿਵਾਸ ਜੈ ਦੇਖਾਂ ਤੈ ਰਵ ਰਹੇ ਸ਼ਿਵ ਸ਼ਕਤੀ ਕਾ ਮੇਲ ਤ੍ਰਿਹੁਗਣਬੰਦੀ ਦੇਹੁਰੀ ਜੁਆਇਆ ਜਗ ਸੋ ਖੇਲ ਬਜੋਗੀ ਦੁੱਖ ਵਿਛੜੀ ਮਨ ਮੁਖ ਲਹਿ ਨਾ ਮੇਲ ਮਨ ਬਰਾਗੀ ਕਰਵਸੀ ਸਚ ਪੈਰਾ

ਹੋ ਮਨੋ ਮੂਰਖ ਲੋਭੀਆ ਲੋਭੇ ਲੱਗਾ ਲੋਭਾਨ ਸ਼ਬਦ ਨਾ ਭੀਜੇ ਸਾਕਤਾ ਦੁਰਮਤ ਆਵਣ ਜਾਣ ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ ਮਨ ਰੇ ਹੋਮੇ ਛੋੜ ਗੁਮਾਨ ਹਰ ਗੁਰੂ ਸਰਬਰ ਸੇਵ ਤੂੰ ਪਾਵ ਹੈ ਦਰਗਹਿ ਮਾਨ ਰਾਉ ਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਧਨ ਜਾਨ ਸਭ ਸੁਖ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤੈਨ ਅਸਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੁਕਰ ਕੂੜ ਕਮਾਈਏ ਗੁਰ ਨਿੰਦਾ ਭਜੇ ਪਜਾਨ ਭਰਮੇ ਭੂਲਾ ਦੁੱਖ ਘਣੋ ਜਮ ਮਾਰ ਕਰੇ ਖੁਲਹਾਨ ਮਨਮੁਖ ਸੁੱਖ ਨਾ ਪਾਈਏ ਗੁਰਮੁਖ ਸੁੱਖ ਸੁਭਾਨ ਇੱਥੇ ਧੰਦ ਪਟਾਈਏ ਸੱਚ ਲਿਖਤ ਪ੍ਰਵਾਨ ਹਰ ਸੱਜਣ ਗੁਰ ਸੇਵਦਾ ਗੁਰਕਰਨੀ ਪ੍ਰਧਾਨ ਨਾਨਕ ਨਾਮ ਨਾ ਬੀਸਰੈ ਕਰਮ ਸੱਚੇ ਨੀਸ਼ਾਨ ਸ਼੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵੀ ਸਰੀਰ ਰੋਗ ਵੱਡਾ ਮਨ ਮਾਹੇ ਕਿਉਂ ਦਰਗਾ ਪਤ ਪਾਈਏ ਜਾ ਹਰ ਨਾ ਵਸੇ ਮਨ ਮਾਹੇ ਗੁਰ ਮਿਲਿਆ ਸੁਖ ਪਾਈਏ ਅਗਨ ਮਰੇ ਗੁਣ ਮਾਹੇ ਮਨ ਰੇ ਐਨ ਸਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਵਿਸਰੈ ਤੇ ਜਨ ਵੇਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਏ ਸੋਤੀ ਸੁ ਸੰਜੋਗ ਹਿੰਸਾ ਮੈਂ ਗਤ ਗਏ ਨਾਹੀ ਸਹਿਸਾ ਸੋਗ ਗੁਰਮੁਖ ਜੇ ਸਰ ਮਨ ਵਸੇ ਤਸਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਣਹਾਰ ਤੇ ਸੋਨੇ ਹੋ ਨਾ ਕੀ ਜੀ ਜੋ ਦੀਸੇ ਚੱਲਣਹਾਰ ਗੁਰਮੁਖ ਰਵੇ ਸੁਹਾਗਣੀ ਸੁਪ੍ਰਭ ਸੇਜ ਪਤਾਰ ਚਾਰੇ ਅਗਨ ਵਾਰ ਮਾਰੇ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪ੍ਰਗਿਆ ਸੇ ਅੰਮ੍ਰਿਤ ਭਰਿਆ ਗਾਏ ਨਾਨਕ ਸਤਿਗੁਰ ਮੀਤ ਕਰ ਸੱਚ ਪਾਵੇ ਦਰਗਹਿ ਜਾਏ ਸ਼੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਲੀ ਹਰ ਬੂਲ ਮਨ ਸਕਸਬੱਟੀ ਲਾਈਏ ਤੁਲੀਏ ਪੂਰੇ ਤੋਲ ਕੀਮਤ ਕਹਿ ਨਾ ਪਾਈਏ ਰਦਮਾਨ ਕਮੋਲ ਅਮੋਲ ਭਾਈ ਰੇ ਹਰ ਹੀਰਾ ਗੁਰਮਾਹੀ ਸਤਸੰਗਤ ਸਤਿਗੁਰ ਪਾਈ ਅਨ ਸਭ ਸਲਾਹੀ ਰਾਓ ਸੱਚ ਬਖਰ ਤਾਂ ਰਾਸ

ਗੁਰਮੁਖ ਕੂੜ ਨਾ ਭਾਵੀ, ਸੱਚ ਰਤੇ ਸੱਚ ਭਾਏ, ਸਾਖ ਸੱਚ ਨਾ ਭਾਵੀ, ਕੂੜੇ ਕੂੜੀ ਪਾਏ, ਸੱਚ ਰਤੇ ਗੁਰ ਮਿਲ ਐ ਸੱਚੇ ਸਤਿ ਸਮਾਏ। ਮਨ ਮੈਂ ਮਾਨਕ ਲਾਲ, ਨਾਮ ਰਤਨ ਪਦਾਰਥ ਹੀਰ, ਸੱਚ ਵਖਰ ਤਨ ਹਮ ਹੈ, ਘੜ ਘੜ ਗਹਿਰ ਗੰਭੀਰ, ਨਾਨਕ ਗੁਰਮੁਖ ਪਾਈਏ ਦਹਿ ਕਰੇ ਹਰ ਹੀਰ। ਸ਼੍ਰੀ ਰਾਗ ਮਹਲਾ ਪਹਿਲਾ। ਪਰਮੇ ਭਾਈ ਨਾ ਬਿਜ ਬੈ ਜੀ ਭਵਿਦ ਸੰਤਰ ਦੀ, ਇਸ ਅੰਤਰ ਮੈਲ ਨਾ ਉਤਰੈ, ਤ੍ਰਿਗ ਜੀਵਨ ਤ੍ਰਿਗ ਵੇਸ਼, ਹੋਰ ਕਿਤੇ ਭਗਤ ਨਾ ਹੋਵੀ ਬਿਨ ਸਤਿਗੁਰ ਕੇ ਉਪਦੇਸ਼। ਮਰ ਰੇ ਗੁਰਮੁਖਾ ਕੰਨੇ ਵਾਰ, ਗੁਰ ਕਾ ਕਹਿਆ ਮਨ ਵਸੀ, ਹੋ ਮੇ ਤ੍ਰਿਸ਼ਨਾ ਮਾਰ ਰਹਾ, ਮਨ ਮਾਨਕ ਨਿਰਮੂਲ ਹੈ, ਰਾਮ ਨਾਮ ਪਤ ਪਾਏ, ਮੇਰੇ ਸਤ ਸੰਗ ਤਰ ਪਾਈਏ, ਗੁਰਮੁਖਾਰ ਲੇ ਬੁਲਾਈ, ਆਪ ਗਿਆ ਸੁਖ ਪਾਇਆ, ਮਿਲ ਸਰਲ ਹੈ ਸਰਲ ਸਮਾਏ, ਜਿਨ ਹਰ ਹਰ ਨਾਮ ਨਾ ਚੇਤਿਓ, ਸੋ ਅਗਣੀ ਆਵੇ ਜਾਏ, ਜਿਸ ਸਤਿਗੁਰ ਪੁਰਖ ਨਾ ਭੇਟਿਓ, ਸੋ

ਦਰਗਹਿ ਪਤ ਪ੍ਰਵਾਨ ਨਾਨਕ ਤੇ ਮੁਖਜਲੇ ਤੁਹਨੋ ਭਜੈ ਸ਼ਬਦ ਨੀਸਾਰ। ਸ੍ਰੀ ਰਾਗ ਮਹੱਲਾ ਪਹਿਲਾ ਬਣਜ ਕਰੋ ਬਣਜਾਰੇ ਹੋ ਬਖਰ ਲਿਓ ਸਮਾਲ ਤੈਸੀ ਵਸ ਵਸਾਈਏ ਜੈਸੀ ਨਿਵਹਿ ਨਾਲ ਅੱਗੇ ਸ਼ਾਹੋ ਸੁਜਾਨ ਹੈ ਲੈਸੀ ਵਸ ਸਮਾਲ ਭਾਈ ਦੇ ਰਾਮ ਕਹੋ ਚਿਤ ਲਾਏ ਹਰ ਜਸ ਬਖਰ ਲੈ ਚਲੋ ਸੋ ਦੇਖੈ ਪਤੇ ਆਏ ਰਾਓ ਜਿਨ੍ਹਾਂ ਰਾਸ ਨਾ ਸੱਚ ਹੈ ਕਿਉਂ ਤਿਨਾ ਸੁਖ ਹੋਏ ਖੋਟੇ ਬਣਜ ਬਣਨ ਜੈ ਮੰਤਨ ਖੋਟਾ ਹੋਏ ਭਾਈ।

ਮਾਂ ਨਾਨਕ ਮਨ ਸਮਝ ਆਈਐ ਗੁਰ ਕੈ ਸ਼ਬਦ ਸਲਾਹ, ਰਾਮ ਨਾਮ ਰੰਗ ਰਤਿਆ ਭਾਰ ਨਾ ਭਰਮ ਤੇ ਨਾ ਹਰ ਜਪ ਲਹਾ ਗਲਾ, ਨਿਰਭਉ ਹਰ ਮਨ ਮਹਾ ਸ਼੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ, ਤਨ ਜੋ ਬਨਿਆਰ ਫੁੱਲਣਾ ਨਾ ਠੀੜੇ ਦਿਨ ਚਾਰ, ਪੱਬਣ ਘੇਰੀ ਪਾਤੀਓ ਢਲ ਢੁੱਲ।

ਸਨ ਗੁਣਾ ਗਵਾਈ ਗੰਠੜੀ ਅਵਗਣ ਝੱਲੀ ਵਨ ਸੀ ਰਾਗ ਮਹਲਾ ਪਹਿਲਾ ਕਰ ਦੂਜਾ ਆਪੇ ਰਸੀਆ ਪਰਸ ਆਪੇ ਰਾਵਣ ਹੋਰ ਆਪੇ ਹੋਵੇ ਚੋਲੜਾ ਆਪੇ ਸਿਜ ਪਤਾ ਰੰਗ ਰਤਾ ਮੇਰਾ ਸਾਹਬ ਰਾਵਰਿਆ ਭਰਪੂਰਾ ਆਪੇ ਮਾਛੀ ਮਛਲੀ ਆਪੇ ਜਾ

ਨਹੀਂ ਕਾਹੇ ਗਰਭ ਸਿਮੂੜੀ ਮਾਇਆ ਪਿਤ ਸੁਤੋ ਸਗਲ ਕਲਤਰ ਮਾਤਾ ਤੇਰੇ ਹੋਹੇ ਨਾਂ ਸਿਖਾਇਆ ਰਾਵ ਵਿਖੇ ਵਿਕਾਰ ਦੁਸ਼ਟ ਕਿਰਖਾ ਕਰੇ ਨ ਤਾਜ ਆਤਮੇ ਹੋਈ ਧਿਆਈ ਜਬ ਤਾ ਸੰਜਮ ਹੋਏ ਜਬ ਰਾਖੇ ਕਮਲ ਬਿਕਸੇ ਮਾਤ ਅਸੰਭਰਾਈ ਵਿਸ਼ਵ ਤਾਹਰੋ ਬਾਸਰੋ ਸੰਗ ਰਹੇ ਤੀਨ

ਜੇ ਬਹੁ ਤੇਰਾ ਪੜਿਆ ਹੋਵੇ ਕੋ ਰਹੇ ਨਾ ਭਰੀਏ ਪਾਏ ਸੋਈ ਕਾਜੀ ਜਨਿਆਪ ਤਜਿਆ ਇੱਕ ਨਾਮ ਕੀਆ ਦਾਰੂ ਹੈ ਪੀ ਹੋਸ਼ੀ ਜਾਏ ਨਜਾਸੀ ਸੱਚਾ ਸਿਰ ਜਣਾਰੂ ਪੰਜ ਵਕਤ ਨਵਾਜ ਗੁਜਾਰੇ ਪੜੇ ਕਤੇਬ ਖੁਰਾਣਾ ਨਾਨਕ ਆਖੇ ਗੁਰਸ ਦੇਈ ਰਹੋ ਪੀਣਾ ਖਾਣਾ ਸੀ ਰਾਗ ਮਹਿਲਾ ਪਹਿਲਾ ਕਰ ਚੌਥਾ ਏਕ ਸੁਆਨ ਦੋਏ ਸੁਆਨੀ ਨਾਲ ਭਲਕੇ ਭੌਕੇ ਸਦਾ ਵਿਆਰ ਕੂੜ ਸੁਰਾ ਮੁੱਠਾ ਮਰਦਾ ਧਨਕ ਰੂਪ ਰਾਗ।

ਸਾਹਬਿਆ ਵੇ ਰੋਹੇ, ਜੇ ਤੂੰ ਸਾਹਬਿਆ ਵੇ ਰੋਹੇ, ਤੂੰ ਉਹ ਨਾ ਕਾ ਤੇਰੇ ਓਹੇ। ਅਸੀਂ ਬੋਲ ਵਿਗਾੜ ਵਿਗਾੜੇ ਬੋਲ, ਤੂੰ ਨਦਰੀ ਅੰਦਰ ਤੋਲੇ ਤੋਲ, ਜਾਂ ਕਰਨੀ ਤਾਂ ਪੂਰੀ ਮਤ, ਕਰਨੀ ਵਾਜੋਂ ਘਟੇ ਘਾ।

ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਕੀਤਾ ਕਾ ਕਰੇ ਮਨਮਾਨ ਦੇਵ ਹਾਰੇ ਕਿਹਾ ਦਾਨ ਭਾਵੇ ਦੇ ਨਾ ਦੇਈ ਸੋਏ ਕੀਤੇ ਕਹਿ ਕਹੀਏ ਕਿਆ ਹੋਏ ਆਪੇ ਸੱਚ ਪਾਵੇ ਤੇ ਸੱਚ।

ਅੰਤਰਹਰ ਸੁਰਾਵਰਿਆ ਚੁੱਕਾ ਮਨ ਅਭਿਮਾਨ ਹਿਰਦੇ ਕਮਲ ਪ੍ਰਗਾਸਿਆ ਲਾਗਾ ਸਹਿ ਧਿਆਨ ਮਨ ਨਿਰਮਲ ਹਰਾਵਰਿਆ ਪਾਇਆ ਤਰ ਗਏ ਮਾਨ ਸਤਿਗੁਰ ਸੇਵ ਨੇ ਆਪਣਾ

ਹਰ ਕਾ ਸਾਧ ਆਇਆ ਉਹ ਤਿੰਨ ਬਲਹਾਰੇ ਜਾਸ ਨਾਨਕ ਨਦਰੀ ਪਾਈਏ ਸਤਿਨਾਮ ਗੁਣਤਾਰ ਸ਼੍ਰੀ ਰਾਗ ਮਹਿਲਾ ਤੀਜਾ ਬਹੁ ਭੇਕ ਕਰ ਭਨਵਾਈਏ ਮਨ ਹਿਰਦੇ ਕਪਟ ਕਮਾਏ ਹਰ ਕਾ ਮਹਿਲ ਨਾ ਪਾਵੀ ਮਰ ਬਿਸ਼ਟਾ ਮਾਹੇ ਸਮਾਏ ਮਨ ਰੇ ਗ੍ਰਹਿ ਮਾਹੇ ਅਰਦਾਸ ਸਤਸੰਜ ਮਕਾਨੀ ਸੁ ਕਰੀ ਗੁਰਮੁਖੀ ਪ੍ਰਗਾਸ ਰਹਾਉ ਗੁਰ ਕੇ ਸਤ ਮਨ ਜੀਤਿਆ ਗਤ ਮੁਕਤ ਘਰੇ ਮੈਂ ਪਾਈ ਹਰ ਕਾ ਨਾਮ ਧਿਆਈਐ ਸਤਸੰਗਤ ਮੇਲ ਮਿਲਾਏ ਜੇ ਲੱਖ ਇਸਤਰੀਆਂ ਭੂ ਕਹੇ ਨਵਖੰਡ ਰਾਜ ਕਮਾਈ ਬਿਨ ਸਤਿਗੁਰੂ ਸੁਖ ਨਾ ਪਾਵੀ ਫਿਰ ਜੋਨੀ ਪਾਹੇ ਹਰ ਹਰ ਕੰਠ ਜਿਨੀ ਪਹਿ ਰਿਹਾ ਗੁਰਚਰਨੀ ਚਿਤਲਾਏ ਤਿਨਾ ਪਿੱਛੇ ਰਿਧ ਸਿੱਧ ਫਿਰੇ ਉਹਨਾਂ ਤਿਲ ਨਾ ਤਮਾਏ

ਸਮਾਈ ਪੜਬੜ ਪੰਡਤ ਜੋਤ ਕੀ ਬਾਤ ਕਰੇ ਵਿਚਾਰ ਮਤ ਬੁੱਧ ਭਵੀ ਨਾ ਬੁਝੀ ਅੰਤਰਲੋ ਬਿਕਾਰ ਲਖਤ ਰਾਸੀ ਭਰਮ ਦੇ ਭਰਮ ਭਰਮ ਹੋਏ ਖੁਆਰ ਪੂਰਵ ਲਿਖਿਆ ਕਮਾਵਣਾ ਕੋਈ ਨਮੇਟਣ ਹਾਰ ਸਤਿਗੁਰ ਕੀ ਸੇਵਾ ਗਾਖੜੀ ਸਦੀਜੇ ਆਪ ਗਵਾਏ ਸਦ ਮਿਲੇ ਧਾਰ ਮਿਲੇ ਸੇਵਾ ਭਵੇ ਸਭ ਥਾਏ ਪਾਰਸ ਪਰਸੇ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕੋ ਪੂਰਵ ਲਿਖਿਆ ਤਨ ਸਤਿਗੁਰ ਮਿਲਿਆ ਏ ਮਨ ਭੁੱਖਾ ਭੁੱਖਾ ਮਤ ਕਰੇ ਮਤ ਤੂੰ ਕਰੇ ਪੂਕਾਰ ਲੱਖ ਚੁਰਾਸੀ ਜਿਨ ਸਿਰੇ ਸਭ ਸਹਿ ਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭ ਨਾ ਕਰਦਾ ਸਾਰ ਨਾਨਕ ਗੁਰਮੁਖ ਬੁਝੀਏ ਪਾਈਏ ਮੁਖ ਦੁਆਰ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਸੁਣ ਕੇ ਮਨਿਆ ਤਿਨਾ ਨਿਜ ਕਰਵਾਸ ਗੁਰਮਤੀ ਸਲਾਹੇ ਸੱਚ।

ਨੇ ਮਲਤਿ ਆਈ ਧੁਰਮਾ ਸਜਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਈ ਰਾਉ ਹਰ ਸੰਤੋ ਦੇਖੋ ਨਦਰ ਕਰ ਨਿਕਟ ਬਸੇ ਭਰਪੂਰ ਗੁਰਮਤਿ ਜਿਨੀ ਪਛਾਣਿਆ ਸੇ ਦੇਖੇ ਸਦਾ ਦੂਰ ਗਿਣ ਗੁਣ ਤਿੰਨ ਸਤ ਮਨ ਵਸੇ ਉਹ ਗੁਣਵੰਤਿਆ ਦੂਰ ਮਨਮੁਖ ਗੁਣ ਤੇ ਬਾਹਰੇ ਬਿਨ ਨਾਵੇਂ ਮਰਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿੰਨ ਮਨ ਧਿਆਇਆ ਹਰ ਸੋਏ ਅੰਦਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਕੁਸੁੰਭ ਕਾ ਬੰਸ ਜਾਏ ਦੁਖ ਰੋਏ ਜਿਸ ਅੰਦਰ ਨਾਮ ਪ੍ਰਗਾਸ਼ ਹੈ ਉਹ

ਅਨੰਤ ਗਏ ਪਿਛਤਾਏ, ਜਿਸ ਨਦਰ ਕਰੇ ਸੋ ਉਭਰੇ ਹਰ ਸੇਤੀ ਲਿਵ ਲਾਏ, ਦੇਖਾ ਦੇਖੀ ਸਭ ਕਰੇ ਮਨੁੱਖ ਬੁਝ ਨਾ ਪਾਏ, ਜਿਨ ਗੁਰਮੁਖ ਹਿਰਦਾ ਸੋਧ ਹੈ ਸੇ ਪਈ ਤਿਨ ਥਾਏ, ਹਰ ਗੁਣ ਗਾਵੇ ਹਰ ਨਿਤ ਪੜੇ, ਹਰ ਗੁਣ ਗਾਏ ਸਮਾਏ, ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ।

ਮਰਤਪੀ ਵੇ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਈ ਹਰ ਸਦਾ ਧਿਆਈ ਮਲ ਹੋਮੇ ਕੱਢੀ ਧੋਈ ਰਾਗ ਮਨਮੁਖ ਨਾਮ ਨਾ ਜਾਣਨੀ ਬਿਨ ਨਾਵੇ ਪਤ ਜਾਏ ਸ਼ਬਦ ਸਾਧਨਾ ਆਇਓ ਲਾਗੇ ਦੂਜੇ ਪਾਏ ਬਿਸ਼ਟਾ ਕੇ ਕੀੜੇ ਪਵੇ ਵਿੱਚ ਬਿਸ਼ਟਾ ਸੇ ਬਿਸ਼ਟਾ ਮਹਿ ਸਮਾਏ ਜਿਨਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰ ਪਾਏ ਕੁਲ ਧਾਰੇ ਆਪਣਾ ਤਾਂਜਣੇ ਦੀ ਮਾਏ ਹਰ ਨਾਮ ਧਿਆਈਏ ਜਿਸਨੂੰ ਕਿਰਪਾ ਕਰੇ ਰਜਾਏ ਜਿਨੀ

ਸਾਚੀ ਨੇ ਸਦਾ ਦੁੱਖ ਹਰ ਦਰ ਗੈ ਪਤ ਖੋਏ ਹੋਮੇ ਗੁਰਮੈ ਖੋਈਏ ਨਾਮ ਰਤੇ ਸਖੋਏ ਮੇਰੇ ਮਨ ਨੈਨ ਸਪੂਰੇ ਨਿਤ ਆਸਾ ਸਤਿਗੁਰ ਸੇ ਮੋਹ ਪਰ ਜਲੇ ਘਰੀ ਮਾਏ ਉਦਾਸਾ ਰਾਉ ਗੁਰਮੁਖ ਕਮਾ ਕਰਮ ਕਮਾਵੇ ਬਿਕਸਾ ਹਰ ਬਰਾਗ ਆਨੰਦ ਐਨ ਸਭਤ ਕਰੇ ਤੈਂ ਰਾਤੀ ਹੋਮੇ ਮਾਰਨ ਚੰਦ ਵੱਡੀ ਭਗਤ ਸਤ ਸੰਗਤ ਪਾਈ ਹਰ ਪਾਇਆ ਸਾਜ ਆਨੰਦ ਸੋ ਸਾਧੂ ਬਰਾਗੀ ਸੋਈ ਹਿਰਦੇ ਨਾਮ ਵਸਾਏ ਅੰਤਰ ਲਗਨ ਤਾਮ ਸਮੂਲੇ ਵਿੱਚੋਂ ਆਪ ਗਵਾਏ ਨਾਮ ਨਿਧਾਨ ਸਤਿਗੁਰੂ ਦਿਖਾ ਲਿਆ ਰਸ ਪੀਆ ਗਾਏ ਜਿਨ ਕਿਨੇ ਪਾਇਆ।

ਕਾਰੀ ਸੌਦਾ ਪਾਈ ਅੰਤਰ ਸਾਬਤ ਹੋਏ ਥਿਨਕੇ ਨਾਮ ਸੰਭਾਲੀਏ ਗੁਰਮੁਖ ਭਾਵ ਹੈ ਕੋਈ ਨਾਮ ਦਾਨ ਕੋਠਾ ਬਟਾਓ ਬਟਭਾਗ ਪ੍ਰਾਪਤ ਹੋਏ ਮੇਰੇ ਮਨ ਤਾਜ ਨਿੰਦਾ ਹੋ ਮੇ ਹੰਕਾਰ ਹਰ ਜੀ ਉਸਦਾ ਧਿਆਏ

ਸਤਿਗੁਰ ਤੇ ਜੋ ਮੂੰਹ ਫੇਰੇ ਮੱਥੇ ਤਿੰਨ ਕਾਲੇ ਆਉਂਦੇ ਦੁੱਖ ਮਾਵਦੇ ਨੇ ਜੋਹੇ ਜਮ ਜਾਲੇ ਸੁਪਨੇ ਸੁੱਖ ਨਾ ਦੇਖਣੀ ਵਾ ਚਿੰਤਾ ਪਰ ਜਾਲੇ ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਸੂ ਨਾ ਜਾਵੇ।

ਤਾਂ ਰਹੇ ਜਾਪੇ ਨਦਰ ਕਰੇ ਭਾਈ ਦੇਵ ਗੁਣ ਮਖਰ ਨਾਮ ਤੇ ਆਏ ਨਾਮ ਨਿਧਾਨ ਸਤ ਮਨ ਵਸੇ ਮਹਿਲੀ ਪਾਵੇ ਥਾਉ ਰਹਾਉ ਮਨ ਮਖ ਮਨ ਤਨ ਅੰਧ ਹੈ ਤਿਸਨ ਉਠੋ ਨ ਠਾਉ ਬੋ ਜੋਨੀ ਪਾਉਂਦਾ ਫਿਰੇ ਜਿਉ ਸੁਣੇ ਘਰ ਗਾਓ ਗੁਰਮਤੀ ਘਰ ਜਾਣਨਾ ਸ਼ਬਦ ਮਿਲੀ ਅਰਨਾਉ ਤ੍ਰੈ ਗੁਣ ਵਿਖੇ ਆਂਦ ਹੈ ਮਾਇਆ ਮੋਗਵਾ ਲੋਭੀਅਨ ਕੋ ਸੇਵਦੇ ਪਰ ਬੇਦਾਂ ਕਰੇ ਪੂਕਾਰ ਵਿਖੇ ਆਂਦਰ ਪਚਮੂਏ ਨਾ ਉਰਵਾਰ ਨਾ ਪਾਰ ਮਾਇਆ ਮੋਹੇ ਵਸਾਰਿਆ ਜਗਤ ਪਿਤਾ ਪ੍ਰਤਪਾਲ ਵਾਜੋ ਗੁਰੂ ਚੇਤ ਹੈ ਸਬਦੀ ਜਮਕਾਲ ਨਾਨਕ ਗੁਰਮਤ ਉਭਰੇ ਸੱਚਾ ਨਾਮ ਸਮਾਲ ਹੀ ਰਾਗ ਮਹੱਲਾ ਤੀਜਾ ਤਹਿ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਈ ਕਰ ਕਿਰਪਾ ਮੇਲਾਈ ਇਨ ਹਰ ਨਾਮ ਬਸਿਆ ਮਨ ਆਏ ਪੋਤੈ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇਲਾਏ ਭਾਈ ਰੇ ਗੁਰਮਤਿ ਸਚ ਰਹਾਉ ਸਚੁ ਸਚ ਕਮਾਵਣਾ ਸਾਚੇ ਸ਼ਬਦ ਮਲਾਉ ਰਹਾਉ ਜਿਨੀ ਨਾਮ ਪਛਾਣਿਆ ਤਿਨ ਵਿਟੋ ਬਲ ਜਾਓ ਆਪ ਛੋੜ ਚਰਨੀ ਲੱਗਾ ਚੱਲਾਂ ਤਿਨ ਕਹਿ ਭਾਈ ਲਾਹਰਨ ਨਾਮ ਮਿਲੈ ਸਹਿਜੇ ਨਾਮ ਸਮਾਏ ਮੇਰੇ ਗੁਰ ਮਹਿਲ ਨਾ ਪਾਈਏ ਨਾਮ ਨਾ ਪ੍ਰਾਪਤ ਹੋਏ ਐਸਾ ਸਤਿਗੁਰ ਲੋੜ ਲਓ ਜਿਦੋਂ ਪਾਈਏ ਸੱਸ ਹੋਏ ਅਸਲ ਸੰਘਾਰੇ ਸੁਖ ਵਸੇ ਜੋ ਤਿਸ ਭਾਵੇ ਸੋ ਹੋਏ ਜਿਹਾ ਸਤਿਗੁਰ ਕਰ ਜਾਣਿਆ ਅਤੇ ਉਹ ਜਿਹਾ ਸੁਖ ਹੋਏ ਇਹੋ ਸਹਿਸਾ ਮੂਲੇ ਨਾ ਹੀ ਭਾਉ ਲਾਏ ਜਨਕ ਹੋਏ ਨਾਨਕ ਇੱਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ ਸੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੋ ਬਾਣੇ ਸੇਵਾ ਕਰੇ ਵਡਾਣੀ ਆਪਣਾ ਧਰਮ ਗਵਾਵੇ ਬੂਝੇ ਨਾਹੀ ਆਂਦਨ ਦੁੱਖ ਬਿਆਣੀ ਮਨ ਮੁਖਵੰਤ ਨੇ ਚੇਤ ਹੇ ਡੂ ਮੂਏ ਬਿਨ ਪਾਣੀ ਮਰਦੇ ਸਦਾ ਭਜੋ ਅਰਸਨ ਆਈ ਗੁਰ ਕਾ ਸ਼ਬਦ ਅੰਤਰ ਵਸੇ ਤਾਂ ਹਰ ਵਿਸਰ ਨਾ ਜਾਈ ਰਹੋ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਮੇ ਦੋਤੀ ਪਾਈ ਆਵਣ ਜਾਣਾ ਜੰਮਣ ਮਰਨਾ ਮਨ ਪਤ ਗਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਲਾਈ ਸਤਿਗੁਰ ਕੀ ਸੇਵਾ ਤੇ ਸੁਖਾਲੀ ਜੋ ਇੱਛਾ ਸੋ ਫਲ ਪਾਏ ਜਤ ਸਤ ਤਪ ਪਵਿੱਤ ਸਰੀਰ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਕੀ ਸਨਾ

ਅਵਤਾਰ ਸੋਭਾ ਬੰਤੀ ਸੁਹਾਗਣੀ ਜਨ ਗੁਰ ਕਾਹੇ ਤੋਂ ਪਾਰ ਪੂਰੇ ਭਾਗ ਸਤਿਗੁਰ ਮਿਲੇ ਜਾ ਭਾਗੇ ਕਾ ਉਦੋ ਹੋਈ ਅੰਤਰੋ ਦੁੱਖ ਭ੍ਰਮ ਕੱਟੀਏ ਸੁੱਖ ਪ੍ਰਾਪਤ ਹੋਏ ਗੁਰ ਕਹਿ ਭਾਣੇ ਜੋ ਚੱਲੇ ਦੁੱਖ ਨਾ ਪਾਵੇ ਕੋਈ ਗੁਰ ਕਹਿ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੇ ਕੋਈ ਜਿਨ੍ਹਾਂ ਪ੍ਰਾਵਤਨ ਵੀ ਆਮੇ ਵਿੱਚੋਂ ਕੋਈ ਨਾਨਕ ਗੁਰਮੁਖ ਨਾਮ ਧਿਆਏ ਸੱਚ ਮਿਲਾਵਾ ਹੋਈ ਸੀ ਰਾਗ ਮਹੱਲਾ ਤੀਜਾ ਜਾ ਫਿਰ ਜਾਣੀ ਆਪਣਾ ਤਨ ਲੱਗੇ ਧਰੇ ਸੁਹਾਗਣੀ ਕਰਮ ਕਮਾਵਦੀਆਂ ਸਹੀ ਕਰਮ ਕਰੇ ਸਹਿਜੀ ਸੱਚ ਮਿਲਾਵਲਾ ਸੱਚ ਬੜਾਈ ਦੇ ਭਾਈ ਰੇ ਗੁਰਬਿਨ ਭਗਤ ਨਾ ਹੋਏ।

ਆਪੇ ਜਗ ਜੀਵਨ ਸੁਖਦਾਤਾ ਆਪੇ ਬਖਸ਼ਣ ਲਾਏ ਜੀ ਜਾਂ ਤੇ ਕਿਹਾ ਵਿਚਾਰੀ ਕਾਕ ਵਾਕ ਸੁਣਾਏ ਗੁਰਮੁਖੀ ਆਪੇ ਦੀ ਵਡਾਈ ਆਪੇ ਸੇਵ ਕਰਾਏ ਜੇ ਕੁਟਾਂਬ ਮੁੱਲ ਵਾਣਾ ਚੱਲਦਿਆਂ ਨਾਲ ਜਾਈ ਸਤਿਗੁਰ ਸੇਵ ਗੁਣ ਦਾਨ ਪਾਇਆ ਤਿਸ ਦੀ ਕੀਮ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਿਖਾਈ ਆਪਣੇ ਮਨ ਜਿਤਕਾਏ ਕਹਾਏ ਬਿਨ ਗੁਰੇ ਆਪਣਾ ਜਾਈ ਹਰ ਜੀ ਉਦਾਤਾ ਭਗਤ ਬਸ਼ਲਾ ਕਰਕੇ

ਗਿਆਨ ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਰ ਮੇਰੇ ਮਨ ਗੁਰਮਿਖ ਧਿਆਈ ਅਰਸੋਏ ਗੁਰ ਕਾ ਸ਼ਬਦ ਮਨ ਵਸੇ ਮਨ ਤਨ ਨਿਮਲ ਹੋਏ ਰਾਵ ਕਰ ਕਿਰਪਾ ਕਰ ਆਇਆ ਆਪੇ ਮਿਲਿਆ ਆਏ ਗੁਰ ਸ਼ਬਦ ਦੀ ਸਲਾਹੀਏ ਰੰਗੇ।

ਗੋਬਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਕਥਨੀ ਬਦਨੀ ਨਾ ਪਾਈਏ ਹੋਮੇ ਵਿੱਚ ਹੋ ਜਾਏ ਸਤਿਗੁਰ ਮਿਲੇ ਸਤ ਪੈ ਰਚਿਆ ਬਸੇ ਮਨ ਆਏ ਭਾਈ ਦੇ ਗੁਰਮੁਖ ਬੂਝੇ ਕੋਏ ਵੇਨ ਬੂਝੇ ਕਰਮ ਕਮਾ ਬਣੇ ਜਨ ਪਦਾਰਥ ਕੋਏ ਰਾਉ ਜਿਨੀ ਝਾਕਿਆ ਤਿਨੀ ਸਾਧ ਪਾਇਆ ਬਿਨ ਝਾਕੇ ਪਰਮ ਭਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ ਪੀਪ ਤੂੰ ਪ੍ਰਵਾਨ ਪਇਆ ਪੂਰੇ ਸ਼ਬਦ ਸਮਾਏ ਆਪੇ ਦੇ ਤਾ ਪਾਈਏ ਹੋਰ ਕਰਨਾ ਕਿਛੂ ਨਾ ਜਾਏ ਦੇਵਣ ਵਾਲੇ ਕਿਹਾ ਦਾ

ਮਨ ਬਸੇ ਸ਼ਬਦ ਮਿਲਾਵਾ ਹੋਏ ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਏ ਸ੍ਰੀ ਰਾਗ ਮਹਿਲਾ ਤੀਜਾ ਕਾਇਆ ਸਾਧੇ ਉਤਪ ਕਰੇ ਵਿੱਚੋਂ ਆਮੇ ਨਾ ਜਾਏ ਅਧਿਆਤਮ ਕਰਮ ਜੇ ਕਰੇ ਨਾਮ ਨ ਕਾਬੀ ਪਾਏ ਗੁਰ ਕਹਿ ਸ਼ਬਦ ਜੀਵਤ ਮਰੇ ਹਰ ਨਾਮ ਬਸੇ ਮਨ ਆਏ ਸੁਣ ਮਨ ਮੇਰੇ ਭਜ ਸਤਿਗੁਰ ਸਰਨਾ ਗੁਰਪ੍ਰਸਾਦੀ ਛੁੱਟਿਆ ਬਿਕ ਭਵ ਜਲ ਸ਼ਬਦ ਗੁਰ ਤਰਨਾ ਰਾਵ ਕਹਿ ਗੁਣ ਸਭਾ ਧਾਤ ਹੈ ਦੂਜਾ ਭਾਉ ਬੇਕਾਰ ਪੰਡਿਤ ਪੜੇ ਬੰਧਨ ਮੋਹ ਬਾਧਾ ਨੈ ਬੂਝੇ ਵਿਖਿਆ ਪਿਆਰ ਸਤਿਗੁਰ ਮਿਲਿਆ ਤਰਕੂਟੀ ਛੂਟੈ ਚੌਥੇ ਵੱਧ ਮੁਕਤ ਦੁਆਰ ਗੁਰਤੇ ਮਾਰਗ ਪਾਈਏ ਚੁੱਕੇ ਮੋਹ ਗਵਾਰ ਸ਼ਬਦ ਮਰੇ ਤਬਦਰੇ ਪਾਏ ਮੁਖ ਦੁਆਰ ਗੁਰਪ੍ਰਸਾਦੀ ਮਰੇ ਸਤਨਾਮ ਕਰਤਾਰੇ ਮਨੂ ਆਦਿ ਸਬਲਾ ਛੱਡੇ ਨਾ ਕਿਤੇ ਪਾਏ ਦੂਜੇ ਪਾਏ ਦੁੱਖ ਲਾਇੰਦਾ ਬਹੁਤੀ ਦੇ ਸਜਾਏ ਨਾਨਕ ਨਾਮ ਲੱਗੇ ਸੁਭਰੇ ਹੋ ਮੈਂ ਸ਼ਬਦ ਗਵਾਏ ਸ੍ਰੀ ਰਾਗ ਮਹਲਾ ਤੀਜਾ ਕਿਰਪਾ ਕਰਕੇ ਗੁਰ ਪਾਈਏ ਅੰਨਾ ਮੋਦੇ ਦੜਾਏ ਬਿਨ ਗੁਰ ਕਿਨੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਕਰਮ ਕਮਾਵਣੇ ਦਰਗਾ ਮਿਲੇ ਸਜਾਏ ਮਾਲੇ ਦੂਜਾ ਭਾਉ ਚੁਕਾਏ ਅੰਤਰ ਤੇਰੇ ਹਰ ਬਸੇ ਗੁਰ ਸੇਵਾ ਸੁਖ ਪਾਏ ਰਾਉ ਸੱਚ ਬਾਣੀ ਸਾ ਸ਼ਬਦ ਹੈ ਜਾ ਸਤ ਧਰੇ ਪਿਆਰ ਹਰ ਕਾ ਨਾਮ ਮਨ ਵਸੇ ਹੋਮੇ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਿਆਈਏ ਤਾਂ ਪਾਏ ਮੁਖ ਦੁਆਰ ਹੋਮੇ ਵਿੱਚ ਜਗ ਬੈਸਦਾ ਅਮਰ ਜੰਮੇ ਆਵੇ ਜਾਏ ਮਨਮੁਖ ਸ਼ਬਦ ਨਾ ਜਾਣੀ ਜਾ ਸੰਪਤ ਗਵਾਏ ਗੁਰ ਸੇਵਾ ਨਾ ਹੋ ਪਾਈਐ ਸੱਚੇ ਰਹਿ ਸਮਾਏ ਸ਼ਬਦ ਮਨੈ ਗੁਰ ਪਾਈਏ ਵਿੱਚੋਂ ਆਪ ਗਵਾਏ ਅੰਦਰ ਭਗਤ ਕਰੇ ਸਦਾ ਸਾਚੇ ਕੀ ਲਿਵਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਾਹਿਬ ਸਮਾਏ ਸ੍ਰੀ ਰਾਗ ਮਹਲਾ ਤੀਜਾ ਜਿਨੀ ਪੁਰਖੀ ਸਤਿਗੁਰ ਨਾ ਸੇਵਿਓ ਤੇ ਦੁਖੀ ਹੈ ਜੁਗ ਚਾਰ ਘਰ ਹੁੰਦਾ ਪੁਰਖ ਨਾ ਪਛਾਣਿਆ ਆਪ ਮਾਨ ਮੁੱਠੇ ਅਹੰਕਾਰ ਸਤਿਗੁਰੂ ਕਿਆ ਫਿਟਕਿਆ ਮੰਗ ਸਕੇ ਸੰਸਾਰ।

ਹੋਮੇ ਕਰਤਾ ਜਗ ਮੁਆ, ਗੁਰਮਿਨ ਘੂ ਰਹਿੰਦਾ ਮਾਇਆ ਮੋਹਿ ਵਿਸਾਰਿਆ, ਸੁਖਦਾਤਾ ਦਾਤਾਰ ਸਤਿਗੁਰ ਸੇਵੇ ਤਾਉ ਭਰੇ, ਸੱਚ ਰੱਖੇ ਉਰਧਾਰ ਕਿਰਪਾ ਤੇ ਹਰ ਪਾਈਏ ਸਤ ਸ਼ਬਦ ਵਿਚਾਰ, ਸਤਿਗੁਰ ਸੇਵ ਮਨ ਨਿਰਮਲਾ ਹੋਮੇ ਤਾਜ ਵਿਕਾਰ ਆਪ ਛੋੜ ਜੀਵ ਤੁਮਾਰੇ, ਗੁਰ ਕਾ ਸ਼ਬਦ ਵਿਚਾਰ ਧੰਦਾ ਤਾਉ ਤਰੈ ਗੈ ਲਾਗਾ ਸਾਚ ਪਿਆਰ, ਸੱਚ ਰੱਥੇ ਮੁਖ ਉਜਲੇ ਤੇ ਸਾਚੇ ਦਰਬਾਰ, ਸਤ ਪੁਰਖ ਨਾ ਮੰਨਿਓ ਸਤਨ ਲੱਗੋ ਪਿਆਰ, ਇਸ਼ਨਾਨ ਦਾਨ ਜੇਤਾ ਕਰੇ ਦੂਜੇ ਪਾਏ ਖੁਆਰ, ਹਰ ਜੀਵ ਆਪਣੀ ਕਿਰਪਾ ਕਰੇ ਅਲਾਗੇ ਨਾਮ ਪਿਆਰ, ਨਾਨਕ ਨਾਮ ਸੰਭਾਲ ਤੂੰ ਗੁਰ ਕਹੇ ਤੋ ਪਾਰ, ਸੀ ਰਾਗ ਮਹੱਲਾ ਤੀਜਾ ਕਿਸ ਹੋ ਸੇ ਵੀ ਕਿਆ ਜਪ ਕਰੀ, ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਭਾਣਾ ਮੰਨ ਲਈ ਵਿੱਚੋਂ ਆਪ ਗਵਾਏ, ਇਹਾ ਸੇਵਾ ਚਾਕਰੀ ਨਾਮ ਬਸੇ ਮਨ ਆਏ, ਨਾਮੇ ਹੀ ਤੇ ਸੁਖ ਪਾਈਏ ਸੱਚਾ ਸ਼ਬਦ ਸੁਹਾਏ, ਮਨ ਮੇਰੇ ਅੰਦਨ ਜਾਗ ਹਰ ਚੇਤ, ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਓ, ਮਨ ਕੀ ਇੱਛਾ ਪੂਰੀ

ਆਏ ਸੱਚਾ ਸ਼ਬਦ ਨਾ ਪਛਾਣਿਆ ਸੁਪਨੇ ਗਿਆ ਵੀ ਆਏ ਸੁਝੇ ਕਰਕਾ ਪਾਉਣਾ ਜਿਉਂ ਆਇਆ ਤਿਉਂ ਜਾਏ ਮਨ ਜਨਮ ਬਿਰਥਾ ਗਿਆ ਕਿਆ ਮੁਹਦੇ ਸੀ ਜਾਏ ਸਭ ਕੁਛ ਆਪੇ ਆਪ ਹੈ ਉਵੇਂ ਵਿੱਚ ਕਹਿਣ ਨਾ ਜਾਏ ਗੁਰ ਕੇ ਸ਼ਬਦ ਪਛਾਣੀਏ ਦੁੱਖ ਉਵੇਂ ਵਿੱਚੋਂ ਗਵਾਏ ਸਤਿਗੁਰ ਸੇਵ ਨੇ ਆਪਣਾ ਤਿੰਨ ਕਹਿ ਲਾਗੂ ਪਾਏ ਨਾਨਕ ਦਰ ਸੱਚੇ ਸੁਚਿਆਰ ਹੈ ਉਹ ਤਿੰਨ ਵੱਲ ਹਾਰੇ ਜਾਓ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਖਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ ਅੰਦਰ ਨਾਮੇ ਰਤਿਆ ਸੱਚੇ ਸੱਚੀ ਸੋਏ ਇੱਕ ਤਿਲ ਪਿਆਰਾ ਬਿਸਰ ਭਗਤ ਕਹਿੰਦੇ ਹੀ ਹੋਏ ਮਨ ਤਨ ਸ਼ੀਤਲ ਸਾਚ ਸਿਓ ਸਾਸ ਨਾ ਬਿਰਸਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਜੀ ਭਗਤਾਂ ਦੀ ਜਰ ਬਸੇ ਮਨ ਆਏ ਰਾਵ ਸਹਿਜੇ ਖੇਤੀ ਰਾਈਏ ਸੱਚ ਨਾ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਿ ਸੁਪਾਈ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੇ ਤਿਖ ਜਾਏ ਇਹੋ ਮਨ ਸਾਚਾ ਸੱਚ ਰਤਾ ਸੱਚੇ ਰਿਹਾ ਸਮਾਏ ਆਖਣ ਵੇਖਣ ਬੋਲਣਾ ਸਹਿਬ ਸ਼ਬਦ ਰਿਹਾ ਸਮਾਏ ਬਾਣੀ ਬਜੀ ਕਿਉਂ ਜੁਗੀ ਸੱਚੋ ਸਾ ਸੁਣਾਏ ਹਉਮੈ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ ਤਿਨ ਕੋ ਮੈਲਾ ਦੂਰ ਹੈ ਜੋ ਸੱਚ ਰਹੇ ਲਿਵਲਾਏ

ਮਨ ਮੇਰੇ ਓਮੇ ਮਹਿਲ ਭਾਨਾ ਵਾਲਾ ਨਿਰਮਲ ਸਦਾ ਸੋਹਣਾ ਸ਼ਬਦ ਸੁਭਾ ਨਹਾਰਾ ਸੱਚੇ ਸ਼ਬਦ ਮਨ ਮੋਹੇ ਆਪਣਾ ਵਾਪੇ ਲੈ ਮਿਲਾਏ ਅੰਦਨਾ ਮੇਰਾ ਤਿਆ ਜੋਤੀ ਜੋ ਸਮਾਏ ਜੋ ਤੁਸੀਂ ਭਰਾਓ ਜਾਪਦਾ ਬਿਨ ਸਤਿਗੁਰ ਬੂਝ ਨਾ ਪਾਏ।

ਜਾਰੇ ਗੁਣਾਂ ਭਾਵਤਾ ਕਈ ਮਨ ਕੂਝ ਨਾ ਪਾਏ ਜੇ ਸਤਿਗੁਰ ਮੇਲੇ ਸੋ ਮਿਲੇ ਸੱਚੇ ਸ਼ਬਦ ਸਮਾਏ ਮਿੱਤਰ ਕਨੇਰੇ ਕਰ ਥਕੇ ਮੇਰਾ ਦੁੱਖ ਕਾਟੇ ਕੋਈ ਮਿਲ ਪੀ ਤੂੰ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ ਸੱਚ ਕੱਟਣਾ ਸੱਚ ਰਾਸ ਹੈ ਸੱਚੇ ਸੱਚੀ ਹੋਏ ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਏ ਸੀ ਰਾਗ ਮਹਲਾ ਤੀਜਾ ਆਪੇ ਕਾਰਨ ਕਰਤਾ ਕਰੇ ਸਿੱਠ ਦੇਖੇ ਆਪ ਪਾਏ ਸਭ ਕੋ ਇੱਕ ਵਾਰ ਦਾ ਲੱਖਣਾ ਲਿਖਿਆ ਜਾਏ ਆਪੇ ਪ੍ਰਭੂ ਦਿਆਲ ਆਪੇ ਦੇਵ ਜਾਏ ਗੁਰਮਤੀ ਸਾਧ ਮਨ ਵਸਿਆ ਸੱਚ ਰਹੇ ਲਿਵਲਾਏ ਮਨ ਮੇਰੇ ਗੁਰ ਕੀ ਮਨ ਲਹਿਰ ਜਾਏ ਮਨ ਤਨ ਸੀਤਲ ਸਭ ਥੀ ਹੈ ਨਾਮ ਵਸੇ ਮਨ ਆਏ ਰਾਓ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੈ ਸ਼ਬਦ ਪਛਾਣੀਏ ਜਾਪੇ ਨਜ਼ਰ ਕਰੇ ਹੇ ਜਨ ਸ਼ਬਦ ਸੋਹਣੇ ਤੇ ਸੱਚੇ ਦਰਬਾਰ ਗੁਰਮੁਖ ਸੱਚੇ ਸ਼ਬਦ ਤੇ ਆ ਮਿਲੇ ਕਰਤਾਰ ਗੁਰਮਤੀ ਸਭ ਸਲਾਣਾ ਜੇ ਦਾਂਤ ਨਾ ਪਾਰਾ ਵਾਰ ਖੜਖੜਾ ਪੇ ਹੁਕਮ ਬਸੇ ਹੁਕਮੇ ਕਰੇ ਵਿਚਾਰ ਗੁਰ ਸਾਹਿਬ ਦੀ ਸਲਾਹੀ ਇਹ ਉਮੇ ਵਿੱਚੋਂ ਖੋਏ ਸਾਧਨ ਨਾਵੇਂ ਬਾਰੀ ਗੁਰਮਤੀ ਰੋਏ ਸਾ ਸਲਾਹੀ ਸੱਚ ਲੱਗਾ ਸੱਚੇ ਨਾਇ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗਰਾਂਡਾ ਤੋਏ ਆਪੇ ਮੇਲ ਮਿਲਾਇੰਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰ ਸਲਾਹੀ ਆਪਣਾ ਜਦੂ ਭਾਈ ਭਰਾ ਸੋਈ ਸੀ ਰਾਗ ਮਹਲਾ ਤੀਜਾ ਸੁਣ ਸੁਣ ਕੰਮ ਗਏ ਲੀਏ ਕਿਆ ਚੱਲੇ ਵਾਲ ਉਡਾਈ ਆਪਣਾ ਪਿੰਡ ਨਾ ਪਛਾਣੀ ਕਿਆ ਮੁਰਦੇ ਸਿੰਘ ਜਾਏ ਜਿਨੀ ਸਖੀ ਕੰਧ ਪਛਾਣਿਆ ਉਹ ਤਿਨ ਕਹਿ ਲਾਗੋ ਪਾਏ

ਘਰਵਟਿਆ ਤੁਸਾਂ ਜਲ ਹੇ ਦੁੱਖ ਪਾਵ ਹੇ ਦੂਜੇ ਪਾਏ ਸ਼ਰਤੀਆਂ ਸੁਭਾਗਣੀ ਤਨ ਵਿੱਚੋਂ ਹੋਮੇ ਜਾਏ ਰਜ਼ਾ ਪਿਰ ਰਾਵੇ ਆਪਣਾ ਸੁਖੇ ਸੁਖ ਵਿਆਏ ਗਿਆਨ ਬਿਹੂਣੀ ਪ੍ਰਮੁਤੀਆ ਬ੍ਰਹਮ ਨਾ ਪਾਇਆ ਜਾਏ ਗਿਆਨ ਮਥੀ ਅੰਧੇਰਾ ਬਿਨ ਫਿਰ ਪੇ ਦੇਖੇ ਭੁੱਖ ਨਾ ਜਾਏ ਆਬ ਹੋ ਮਿਲਹੋ ਸਿਹੇ ਲਿਹੋ ਮਹਿ ਪਿਰ ਦਿਹੋ ਮਲਾਏ ਪੂਰੇ ਭਗ ਸੁਖ ਮਿਲੇ ਫਿਰ ਪਾਇਆ ਸਾ ਸਮਾਏ ਤੇ ਸਈਆਂ ਸੁਹਾਗਣੀ ਜਨ ਕੋ ਨਰ ਕਰੇ ਖਸਣ ਪਛਾਣ ਹੈ ਆਪਣਾ ਧਰਮ ਲਾਗੇ ਦੇ ਕਰਵਰ ਪਾਇਆ ਆਪਣਾ ਹੋਮੇ ਦੂਰ ਕਰੇ ਨਾਨਕ ਸੋ ਭਵੰਤਿਆ ਸੁਹਾਗਣੀ ਆਂਦਨ ਭਗਤ ਕਰੇ ਸ੍ਰੀ ਰਾਗ ਮਹੱਲਾ ਤੀਜਾ ਇੱਕ ਫਿਰ ਰਾਵੇ ਆਪਣਾ ਹੋ ਕੈਦਰ ਪੁੱਛੋ ਜਾਏ ਸਤਿਗੁਰ ਸੇਵੀ ਭਾਉ ਕਰ ਮੈਂ ਫਿਰ ਦਿਹੋ ਮਲਾਈ ਸਭ ਪਾਏ ਆਪੇ ਵੇਖੈ ਕਿਸੇ ਨੇੜੇ ਕਿਸੇ ਦੂਰ ਜਿਨ ਪਿਰ ਸੰਘੇ ਜਾਣਿਆ ਪੇ ਰਾਵੇ ਸਦਾ ਦੂਰ ਮੁੰਦੇ ਤੂੰ ਚੱਲ ਗੁਰ ਕਹਿ ਪਾਏ ਆਂਦਨ ਰਵ ਹੇ ਪਿਰ ਆਪਣਾ ਸਹਿਜੀ ਸਸ ਮਾਏ ਰਾਉ ਸ਼ਬਦ ਰਤੀਆ ਸੁਹਾਗਣੀ ਸੱਚੇ ਸਾ ਸ਼ਿਗਾਰ ਹਰ ਵਰ ਪਾਇਨ ਘਰ ਆਪਣੇ ਗੁਰ ਕਹੇ ਪਿਆ ਸੇ ਸੁਹਾਵੀ ਹਰ ਰੰਗ ਰਵੇ ਭਗਤ ਭਰੇ ਭੰਡਾਰ ਸੁਪਰਾ ਪ੍ਰੀਤਮ ਮਨ ਵਸੇ ਜੇ ਸਭ ਸੇ ਦੇ ਆਧਾਰ ਪਿਰ ਸਲਾਣ ਆਪਣਾ ਤਿੰਨ ਕਹਿ ਹੋ ਸਤ ਬਲਹਾਰੈ ਜਾਓ ਮਨ ਥਨ ਆਪੀ ਸਿਰ ਦੇਈ ਤਿੰਨ ਕਹਿ ਲਾਗਾ ਪਾਏ ਜਿਨੀ ਇੱਕ ਪਛਾਣਿਆ ਦੂਜਾ ਭਾਉ ਜਗਾਏ ਗੁਰਮੁਖ ਨਾ ਪਛਾਣੀਏ ਨਾਨਕ ਸਾਹਿਬ ਸਮਾਏ ਸੀ ਰਾਗ ਮਹੱਲਾ ਤੀਜਾ ਹਰਜੀ ਸੱਚਾ ਸੱਚ ਤੂੰ ਸਭ ਕਹਿ ਤੇਰੇ ਚੀਰੇ ਲਕਸ਼ਦਾ ਸੀ ਤਰਸ ਦੇ ਫਿਰੇ ਬਿਨ ਗੁਰ ਭੇਟੈ ਪੀਰੇ ਹਰ ਜੀ ਬਖਸ਼ੇ ਬਖਸ਼ ਲੈ ਸੁਖ ਸਦਾ ਸਰੀਰ ਹੈ ਗੁਰਪ੍ਰਸਾਦੀ ਸੇਵ ਕਰੀ ਸਤ ਗੈਰ ਗੰਭੀਰ ਹੈ ਮਨ ਮੇਰੇ ਨਾਮ ਰਤੇ ਸੁਖੋਏ ਗੁਰਮਤੀ ਨਾਮ ਸਲਾਈਏ ਦੂਜਾ ਵਰਨਾ ਕੋਈ ਰਾਹ ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ ਦੂਜੇ ਭਾਏ ਦੁਸ਼ਟਾ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣਤਾਸ ਮਨ ਜਨ ਮਨ ਜਪੇ ਇੱਕ ਮੁਰਾਦ ਤਿਨ ਕੀ ਸੇਵਾ ਧਰਮ ਰਾਏ ਕਰੇ ਧਨ ਸੁਭਾਨ ਹਰ ਮਨ ਕੇ ਬਿਕਾਰ ਮਨੇ ਤਜੇ ਮਨ ਚੁਕੇ ਮੁ ਅਭਮਾਨ ਆਤਮ ਰਾਮ ਪਛਾਣਿਆ ਸਾ ਜੀ ਨਾਮ ਸਮਾਨ ਬਿਨ ਸਤਿਗੁਰ ਮੁਤਨਾ ਪਾਈਏ ਮਨ ਫਿਰੇ ਦੀਵਾਨ ਸ਼ਬਦ ਨ ਚੀਨੇ ਕਥਨੀ ਬਦਨੀ ਕਰੇ ਵਿਖਿਆ ਮਾ ਸਮਾਨ ਸਭ ਕੁਛ ਆਪੇ ਆਪੇ ਦੂਜਾ ਵਰਨਾ ਕੋਈ ਜਿਉਂ ਬੁਲਾਏ ਤਿਉਂ ਬੋਲੀਏ ਜਾ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸੰਭਾਲ ਤੂੰ ਜਿਤ ਸੇਵ ਐ ਸੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਗ ਹੋਮੇ ਮੈਲ ਦੁੱਖ ਪਾਇਆ ਮਲ ਲਾਗੀ ਦੂਜੇ ਪਾਏ ਮਲ ਹੋਮੇ ਧੋਤੀ ਕੇ ਬਿਨਾ ਉਤਰੇ ਜੇ ਸੌ ਤੀਰਥ ਨਾ ਆਏ ਬਹੁਤ ਕਰਮ ਕਮਾਪ ਦੇ ਦੂਣੀ ਮਲ ਲਾਗੀ ਆਏ ਪੜੇ ਮੈਲ ਨਾ ਉਤਰੇ ਪੁਛ ਹੋ ਗਿਆਨੀਆਂ ਜਾਏ ਮਨ ਮੇਰੇ ਗੁਰਸ਼ਰਨ ਆਵੇ ਤਾਂ ਨੈਮਲ ਹੋਏ ਮਨ ਮਖਾਰਾ ਕਰ ਥਕੇ ਮੈਲ ਸਗੀ ਧੋਈ ਰਾਹ ਮਨ ਮੈਲੇ ਭਗਤ ਨਾ ਹੋਈ ਨਾਮ ਨਾ ਪਾਇਆ ਜਾਏ ਮਨਮੁਖ ਮੈਲੇ ਮੈਲੇ ਮੂਏ ਜਸਨ ਪਤ ਗਵਾਏ ਗੁਰਪ੍ਰਸਾਦੀ ਮਨ ਵਸੇ ਮਲ ਹੋਮੇ ਜਾਏ ਸਮਾਏ ਜਿਉਂ ਦੇ ਰਾਜੀ ਗਵਾਲੀਏ ਤਿਉਂ ਗੁਰ ਗਿਆਨ ਅਗਿਆਨਤ ਜਾਏ ਹਮ ਕੀ ਆਮ ਕਰੇਂਗੇ ਅਮੁਰ ਗਵਾਰ ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ ਮੈਂ ਜਿਵੜ ਦੁੱਖ ਨਹੀਂ ਸਭ ਭਗਤ ਸਭ ਭਗਤ ਕੇ ਸੰਸਾਰ ਮਾਇਆ ਜੀਵਨ ਦੁੱਖ ਨਹੀਂ ਸਾਹ ਭਵਤ ਕੇ ਸੰਸਾਰ ਗੁਰਮਤੀ ਸੁਖ ਪਾਈਏ ਸੱਚ ਨਾ ਅਰਦਾਸ ਜਿਸਨੂੰ ਮੇਲੇ ਸੁ ਮਿਲੇ ਹੋ ਤਿਸ ਬਲਹਾਰੇ ਜਾਓ ਇਹ ਮਨ ਭਗਤੀ ਰਤਿਆ ਨੇ ਸੱਚ ਬਾਣੀ ਦੇ ਥਾਓ ਮਰ ਤੇ ਜੇ ਵਰਤੀ ਅਲ ਗੁਣ ਸੱਚੇ ਗਾਓ ਨਾਨਕ ਨਾਮ ਨ ਵਿਸਰੇ ਸੱਚੇ ਮਹਿ ਸਮਾਓ ਸੀ ਰਾਗ ਮਹਲਾ ਚੌਥਾ ਕਰ ਪਹਿਲਾ ਮੈਂ ਮਨ ਤਨ ਬਿਰਵਤ ਅਗਲਾ ਕਿਉਂ ਪ੍ਰੀਤਮ ਮਿਲੇ ਘਰ ਆਏ ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖਿਆ ਤੋ ਜਾਏ ਜਾਏ ਪੁੱਛਾਂ ਤਾਂ ਸਕਣਾ ਸੱਜਣਾ ਜਾਏ

ਜਾਂ ਤਾਂ ਸਜਣਾ ਪ੍ਰਭ ਕਿਰਤ ਬਿਧ ਮਿਲੇ ਮਿਲਾਏ ਮੇਰੇ ਸਤਿਗੁਰਾ ਮੈਂ ਤੋਂ ਬਿਨਾ ਬੰਦਾ ਕੋਈ ਹਾਂ ਮੂਰਖ ਮਕਸਦ ਨਾਰਤੀ ਕਰ ਕਿਰਪਾ ਮੇਲੇ ਯਾਰ ਸੋਈ ਰਾਵ ਸਤਿਗੁਰ ਦਾਤਾ ਨਾਮ ਕਾ ਪ੍ਰਭਾਵ ਮਿਲਾਵੇ ਸੋਈ ਸਤਿਗੁਰ ਪ੍ਰਭੁ ਜਾਗੁਰ ਜੀ ਬੜਾ ਬੰਨਾ ਕੋਈ ਹੋ ਗੁਰੂ ਸਹਿ ਨਾਈ ਢਹਿ ਪਵਾ ਕਰ ਦਿਆ ਮੇਲੇ ਪ੍ਰਭ ਸੋਈ ਮਨ ਅੜਕਨੇ ਨਾ ਪਾਇਆ ਕਰ ਪਾਪ ਥੱਕੇ ਸਭ ਕੋਈ ਸਹਿ ਸਿਆਣ ਕਰ ਮਨ ਕੋਰੇ ਰੰਗ ਨਾ ਹੋਏ ਕੁੜਕਾ ਉੜਕਨੇ ਨਾ ਪਾਇਆ ਜੋ ਵੀ ਜੇ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤੋਂ ਖਾਲੀ ਕੋ ਨਹੀਂ ਦਾ ਤੁਮ ਖਾਨੋ ਸੁਭਾਸ ਬਿਖ ਭਾਜਾ ਡੁੱਬਦੇ ਕੜ ਲੈ ਜਾਂਦਾ ਨਿੱਕੇ ਦਾ ਸੀਰਾ ਮਹਲਾ ਚੌਥਾ ਨਾ ਮਿਲੇ ਮੰਤਰੇ ਤੀਏ ਨਾ ਮਿੱਤਰੇ ਗਏ ਜੀ ਵਾਸ ਕੋਈ ਗੁਰਮੁਖ ਸੱਜਣ ਜੇ ਮਿਲੇ।

ਨਾਲ ਸਤਿਗੁਰੂ ਸੇ ਵੇਲਾ ਗਿਆ ਘਰ ਰਤਨ ਦੇ ਪ੍ਰਗਾਹ ਧਨ ਵਡਭਾਗੀ ਵਡਭਾਗੀ ਆ ਜਵਾਏ ਮੇਰੇ ਗੁਰਪਾਸ ਜਿਨ੍ਹਾਂ ਸਤਿਗੁਰ ਪੁਰਖ ਨਾਲ ਭੇਟਿਓ ਫਿਰ ਭਾਗੀ ਨਮਸਕਾਰ ਹੋਏ ਫਿਰ ਫਿਰ ਜੋਨ ਭਵਾਈਏ ਵਿੱਚ ਵਿਚਾ ਕਰ ਵਿਖਦਾਲ ਹੋ ਨਾ ਪਾਸ ਦੁਆਸ ਨਾ ਪਿੱਟੀਏ ਜਿਸ ਅੰਤਰ ਕ੍ਰੋਧ ਚੰਡਾਲ ਸਤਿਗੁਰ ਪੁਰਖ ਅੰਮ੍ਰਿਤਸਰ ਵਡਭਾਗੀ ਨਾ ਹੋਵੇ ਆਏ ਹੁਣ ਜਨਮ ਜਨਮ ਕੀ ਮਹਿਲ ਉਤਰੈ ਲੜਾਏ ਜਨ ਨਾਨਕ ਉਦਨ ਬਸ ਪਾਇਆ ਸਤਿਗੁਰ ਜੀ ਲਾਏ ਸੀ ਰਾਗ ਮਹਿਲਾ ਚੌਥਾ ਗੁਣ ਗਾਵੇ ਗੁਣ ਵਿਤਰਾ ਗੁਣ ਭੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣਕਾਰੀ ਆ ਮਿਲ ਸੱਜਣ ਗੁਣ ਗਾਏ ਹੀਰੇ ਹੀਰ ਮਿਲ ਬੇਦਿਆ ਰੰਗ ਚਲੂਲੇ ਨਾਏ ਮੇਰੇ ਗੋਬਿੰਦਾ ਗੁਰਗਾਵਾਂ ਤ੍ਰਿਤ ਮਨ ਹੋਏ ਅੰਤਰ ਪਿਆਸ ਨਾਮ ਕੀ ਗੁਰ ਤੁਸਮ ਲਾਵੇ ਸੋਏ ਰਾਮ ਮਨ ਰੰਗੋ ਵਡਭਾਗੀ ਗੁਰ ਤੁੱਠਾ ਕਰੇ ਵਿਸਾਓ ਗੁਰਨਾਮ ਤੜਾਏ ਰੰਗ ਸਿਉ ਸਤਿਗੁਰ ਕੈ ਬਲ ਜਾਓ ਬਿਨ ਸਤਿਗੁਰ ਹਰ ਨਾਮ ਨਾ ਲਭੇ ਲਾ ਕੋਟੀ ਕਰਮ ਕਮਾਓ ਬਿਨ ਭਾਗਾਂ ਸਤਿਗੁਰ ਨਾ ਮਿਲੇ ਕਰਨ ਬੈਠਿਆਂ ਨਿਕਟ ਨਿਰਪਾਸ ਅੰਤਰ ਗਿਆਨ ਦੁੱਖ ਪਰ ਪਰ ਮੈਂ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਿਗੁਰ ਭੇਟੇ ਕਾਂਚਨ ਨਾ ਥੀਏ ਮਨ ਖੁੱਲੋ ਬੁੱਢਾ ਬੇੜੀ ਪਾਸ ਸਤਿਗੁਰ ਬਹੁਤ ਨਾਵ ਕਿਸਬੇ ਚੜਿਆ ਜਾਏ ਸਤਿਗੁਰ ਕੇ ਭਾਣੇ ਜੋ ਚੱਲੇ ਵਿੱਚ ਬੋਹਿਤ ਬੈਠਾ ਏ ਧੰਨ ਧੰਨ ਵਡਭਾਗੀ ਨਾਨਕਾ ਜਿਹਨਾਂ ਸਤਿਗੁਰ ਲੈ ਮਿਲਾਏ ਸੀ ਰਾਗ ਮਹਿਲਾ ਚੌਥਾ ਉਹ ਪੰਥ ਸਾਹਿਬ ਨਿਤ ਖੜੀ ਕੋਈ ਪ੍ਰਦਾਸੇ ਤਨ ਜਾਓ ਜਿਨੀ ਮੇਰਾ ਪਿਆਰਾ ਰਾਵਿਆ ਤਨ ਪਿੱਛੇ ਲਾਗ ਫਰਾਓ ਕਰ ਮਿਹਨਤ ਕਰ ਜੋਦੜੀ ਮੈਂ ਭਰਾ ਮਿਲਣੇ ਕਾ ਚਾਓ ਮੇਰੇ ਭਾਈ ਜਨਾ ਕੋਈ ਮੌਕੋ ਹਰ ਭਰਾ ਮੇਲ ਮਿਲਾਏ ਉਹ ਸਤਿਗੁਰ ਭੇਟੋਂ ਵਾਰਿਆ ਜਿਨ ਹਰ ਪ੍ਰਦੀਆ ਦਿਖਾਏ ਰਾਹ ਹੋਏ ਨਿਮਾਣੀ ਢਹਿ ਪਵਾਂ ਪੂਰੇ ਸਗਰ ਪਾਸ ਨਿਮਾਣਿਆ ਗੁਰਮਾਣ ਹੈ ਗੁਰ ਸਤਿਗੁਰ ਕਰੇ ਸਵਾਸ ਹੋ ਗੁਰ ਸਲਾਹ ਇੰਨਾ ਰੱਜੂ ਮੈਂ ਮੇਲੇ ਹਰ ਭਰਾ ਪਾਸ ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਲ ਸਕੋਏ ਬਿਨ ਭਾਗਾਂ ਦਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਵਡਭਾਗੀ ਹਾਂ ਕਿ ਸਾਨੂੰ ਗੁਰੂ ਦੀ ਸੰਗਤ ਫਿਰ ਇੱਕ ਵਾਰੀ ਫਿਰ ਮਿਲੀ ਆ। ਵੀ ਆਰ ਵੈਰੀ ਬਲੈਸਡ, ਦੇਰ ਆਰ ਮੈਨੀ ਪੀਪਲ ਇਨ ਡਾਬੀ, ਬਟ ਵੀ ਆਰ ਦ ਬਲੈਸਡ ਵਨਸ ਹੂ ਹੈਵ ਗਾਟ ਦੀ ਓਪਰਚੁਨਿਟੀ ਟੂ ਸਿਟ ਇਨ ਗੁਰੂ ਸੰਗਤ ਐਂਡ ਟੋਕ ਅਬਾਊਟ ਗੁਰੂ ਇਤਿਹਾਸ ਐਂਡ ਟੋਕ ਅਬਾਊਟ ਸਪਿਰਚੁਅਲਿਟੀ। ਹੈ ਨਾ, ਪਿਛਲੇ ਹਫ਼ਤੇ ਮੈਂ ਤੁਹਾਨੂੰ ਅੱਗੇ ਦੱਸਿਆ ਸੀਗਾ ਕਿ ਕੈਂਪ ਹੋਣੀ ਵੈਲਸ ਦੇ ਵਿੱਚ, ਅਤੇ ਭਾਈ ਮਨਿੰਦਰ ਸਿੰਘ ਦਾ ਮੌਕਾ ਮਿਲਿਆ ਸੀਗਾ ਜਾਣ ਦਾ। ਹੈ ਨਾ, ਮੈਂ ਇਹਨਾਂ ਨਾਲ ਗੱਲਬਾਤ ਕਰਦਾ ਸੀਗਾ ਅਤੇ ਹੋਰ ਸਿੰਘਾਂ ਨਾਲ ਵੀ ਗੱਲਬਾਤ ਕਰਦਾ ਸੀਗਾ। ਅਤੇ ਮਨਿੰਦਰ ਸਿੰਘ, ਤੁਸੀਂ ਆਪੇ ਆ ਕੇ ਦੱਸ ਦਿਓ, ਹੈ ਨਾ, ਬਿਹਤਰ ਹੋਊਗਾ। ਜਸਟ ਅ ਫਿਊ ਮਿੰਟਸ, ਹੈ ਨਾ, ਬੀ ਗੁੱਡ ਇਫ ਯੂ ਕੁਡ ਜਸਟ ਲੈਟ ਦ ਸੰਗ ਅਮਰੀਕਨ ਸਹਿਯਾ ਇਜ਼ ਗੁੱਡ ਲਾਈਕ ਦਾ। ਆ ਜਾਓ ਮਾੜੀ ਦੱਸ ਦਿਓ ਸੰਗ।
1: ਹਾਂ, ਮੈਂ ਬਾਅਦ ਵਿੱਚ ਥੋੜ੍ਹਾ ਦੱਸਣਾ ਸੀ। ਸੋ ਵੀ ਵੈਂਟ ਫੋਰ ਦ ਕੈਂਪ, ਨੋਨ ਯੂ ਗਾਇਜ਼ ਵਰ ਦੇਅਰ, ਸੋ ਹੋਪਫੁਲੀ ਥਰੂ ਮੀ ਸੇਇੰਗ ਦਿਸ ਨੈਕਸਟ ਟਾਈਮ ਰਾਊਂਡ ਵਨ ਆਫ ਯੂ ਗਾਇਜ਼ ਕੈਨ ਕਮ। ਸੋ ਇਟਸ ਬੇਸਿਕਲੀ ਵਾਜ਼ ਅ ਸਿੱਖੀ ਕੈਂਪ ਐਂਡ ਇਟ ਵਾਜ਼ ਅ ਫੈਮਿਲੀਜ਼। ਨਾਓ ਆਊ ਬੀ ਓਨੈਸਟ, ਜਦੋਂ ਮੈਂ ਦੇਖਿਆ ਕਿ ਯੂ ਨੋ ਅਗਲੇ ਹਫ਼ਤੇ ਅਸੀਂ ਪਰਿਵਾਰ ਦਾ ਕੰਮ ਕਰਨਾ, ਇੱਦਾਂ ਕੈਂਪ ਉੱਦਾਂ ਕੈਂਪ, ਵੀ ਥਿੰਕ ਹੋ ਕੈਂਪ ਕੈਂਪ ਐਂਡ ਵੀ ਡੋਂਟ ਰੀਅਲੀ ਵੀ ਡੋਂਟ ਪ੍ਰੋਸੈਸ ਇਟ ਦੈਟ oh, you know, we're gonna take our family, we're going to go to the camp, and we're all going to go together, and we're going to be in this environment where there's no one talking about this, you know, no TV, no work, you just, all your minds are all together as a family, and you're all focusing on Guru Sahib, you're doing bar together, then there's talks, there's langar, there's all kinds of things. And one thing for me is normally, I've been to a few camps, but they do get a bit intense as well. Normally you think, oh, I'm going all the way there, I'm going all the way back, and you're thinking about all the logistics, and before you do that, then you end up not going. So really give it some thought that when next time we tell you guys that, we're going to make it into an annual thing. So every summer at least, it was in Wales, it was about 2 hours from here. But when we do it, really think about it, and think about the idea that we're going to take all of our family. And it was just a nice, beautiful atmosphere. ਇੰਨਾ ਚੰਗਾ ਮਾਹੌਲ ਮੈਨੂੰ ਲੱਗਿਆ ਸੀ, ਕਿਉਂਕਿ ਅਸੀਂ ਇੰਨਾ ਵੀ ਲਾਈਕ ਸਟ੍ਰੈਸ ਨਹੀਂ ਕੀਤਾ ਸੀ। ਸਮ ਟਾਈਮਸ ਇਟਸ ਅ ਬਿਟ ਟੂ ਹੈਕਟਿਕ ਐਂਡ ਦੇਅਰਸ ਆਲ ਕਾਈਂਡਸ ਆਫ ਥਿੰਗਸ ਗੋਇੰਗ ਔਨ। ਇਟ ਵਾਜ਼ ਕੁਆਇਟ ਸਿੰਪਲ, ਯੂ ਨੋ, ਸੋ ਇਟ ਵਾਜ਼ ਐਕਸੈਸਿਬਲ ਫੋਰ ਆਲ ਆਫ ਦ ਫੈਮਿਲੀ, ਓਲਡ ਪੀਪਲ, ਯੰਗ ਪੀਪਲ। ਦੈਟ ਵਾਜ਼ ਈਵਨ ਅ ਬਜ਼ੁਰਗ, ਹੀ ਵਾਜ਼ 77 ਈਅਰਸ ਓਲਡ, ਦੇ ਡਿਡ, ਆਈ ਵੋਂਟ ਨੇਮ ਦੈਮ, ਬਟ ਦੇ ਡਿਡ ਸੇਵਾ ਫਰੋਮ 5 AM ਆਲ ਦ ਵੇ ਥਰੂ ਟੂ ਲਾਈਕ 10 PM ਔਨ ਦੇਅਰ ਫੀਟ ਆਲ ਡੇ, 77 ਈਅਰਸ ਓਲਡ। And when you look at them, you think, wow. But then really, if they were at home, you know, where would they get their energy from? But when you're in Sangha, then you get all this nice energy. So, yeah, the main thing is that to take all the family out and really dedicate that time, that for this weekend, we're gonna really focus on our sikhi. But, yeah, I know I kind of get down like this, even this watch there, oh, camp shadda, siyate, uthiki karna, you know, try to really think about it and really think, you know what? Next time the camp goes, je tusi camp nu gaye nahi, if you've never been before, fir thoda kuch excuse hai ga nahi, because kyunki tusi keh nahi sakte ke utthe ki karna. But je tusi gaye agli vaari, I can't guarantee, but guru kirpa, it should be okay. Theek hai, so we'll keep you updated when we do the next ones, things like that as well. But if you're a kid, make sure you tell your parents. If you're a parent, tell your kids. Ha bas, theek hai.
0: ਬਹੁਤ ਧੰਨਵਾਦ ਭਾਈ ਸਾਹਿਬ ਦਾ। ਜਿਨ੍ਹਾਂ ਨੇ ਵੀ ਮੈਂ ਗੱਲ ਕੀਤੀ ਹੈ, ਸਾਰਿਆਂ ਨੇ ਇੱਕੋ ਗੱਲ ਕਹੀ, ਕਹਿੰਦਾ ਸਾਡਾ ਮਨ ਨਹੀਂ ਕਰਦਾ ਸੀਗਾ ਵਾਪਸ ਆਉਣ ਲਈ। ਦੇ ਉਹ ਸਾਹਿਬ ਵੀ ਡਿਡ ਨੋਟ ਵਾਂਟ ਟੂ ਲੀਵ ਦ ਕੈਂਪ ਐਟ ਦੀ ਐਂਡ ਆਫ ਦ 4 ਡੇਜ਼, ਦੇ ਵਿਸ਼ ਦੇ ਕੁਡ ਜਸਟ ਸਟੇ ਦੇਅਰ। ਇਟ ਵਾਜ਼ ਦੈਟ ਵਾਜ਼ ਦੀ ਐਟਮੋਸਫੇਅਰ ਦੈਟ ਯੂ ਕੈਨ ਇਮੇਜਿਨ ਹਾਊ ਬਿਊਟੀਫੁਲ ਇਟ ਵਾਜ਼, ਹੈ ਨਾ। ਅਤੇ ਦ 77 ਈਅਰ ਓਲਡ ਹੀ ਇਜ਼ ਟੋਕਿੰਗ ਅਬਾਊਟ, ਆਈ ਥਿੰਕ ਆਈ ਨੋ ਹੂ ਇਜ਼ ਟੋਕਿੰਗ, ਹੂ ਇਜ਼ ਰੈਫਰਿੰਗ ਟੂ ਦੈਟ ਸਿੰਘ, ਹੀ ਇਜ਼ ਸੋ ਹੰਬਲ, ਹੈ ਨਾ। When you ever you speak to him, and we all know this person has got a lot of naam kamai, he does a lot of simran, and a part bahut karde jinna de gal karde ya, te jadon vi tusi unna na gal karo na, ikko jawab dende hunde, kehnda main ta khali ha. He always says, I'm empty, I got nothing to give anybody, hai na. That's how humble he is, hai na. He's amazing gursikh. Te appa vi camp karna hai ga 14 tareek nu, do haftayan de vich, on a Friday from 10 till, it's going to be about till 8-9 o'clock, hai na. So the camp's going to be on till 6, and then Keithan will carry on. Right? So Khalsa Camp, will be Khalsa Club all day. Right? So 14th of August, it hasn't been approved by the committee yet, so hopefully this weekend it will be approved. But please, apne diary ende vich likh lo. Te us to ilawa jada paaji ne kiya siga ke, Maninder Singh ne kiya siga ke, camp di tiyari karo. Shayad Sial de vich ek hove family camp, ਤੇ ਇੱਕ ਸਮਰ ਦੇ ਵਿੱਚ ਵੀ ਗਾਉਂਦੇ ਸਾਲ ਹੋਣਾ ਤੇ ਇੱਕ ਐਡੋਲ ਸਿਰਫ ਜਸਟ ਐਡੋਲ ਕੈਂਪ ਐਸ ਵੈਲ ਸੋ ਦਿਸ ਇਜ਼ ਅ ਫੈਮਲੀ ਕੈਂਪ ਹੀ ਵੈਂਟ ਟੂ ਐਂਡ ਦੈਨ ਦੇ ਵਿਲ ਬੀ ਜਸਟ ਐਨ ਐਡੋਲ ਵਨ ਐਸ ਵੈਲ ਵਿਚ ਇਜ਼ ਅਗੇਨ ਆਈਵ ਬੀਨ ਟੂ ਦੋਜ਼ ਦੇ ਆਰ ਅਮੇਜ਼ਿੰਗ ਹਨਾ ਜੇ ਤੁਸੀਂ ਕਦੇ ਨਹੀਂ ਗਏ ਨਾ ਬੰਦਿਆਂ ਦੀ ਜ਼ਿੰਦਗੀ ਬਦਲ ਜਾਂਦੀ ਹੈ ਨਾ That is my personal experience of it. The people I know, the singers I know who are now doing seva that you see on TV sometimes, they've all been through those camps. They were not into Sikhi, but the camp really does change your life. And it's a beautiful atmosphere. Okay, any hands up? Any birthdays this week, please? Oh, just me, you put your hand up. You didn't need to put your hand up. Jasmeet Kaur, 21 saal di hai, na? No, no, that can't part chalda, agle hall de vich. ਅਤੇ ਇਹਨਾਂ ਨੇ ਬਹੁਤ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਯੂਅਰ ਰਾਈਟ ਐਬਸੋਲਿਊਟਲੀ ਭਾਈ ਸਾਹਿਬ ਅਤੇ 21 ਸਾਲ ਦੇ ਹੋ ਗਏ ਛੋਟੇ ਛੋਟੇ ਹੁੰਦੇ ਸੀਗੇ ਜਦੋਂ ਖਾਲਸਾ ਕਲੱਬ ਆਉਂਦੀ ਹੁੰਦੀ ਸੀਗੀ ਹੈ ਨਾ 14-15 ਸਾਲ ਪਹਿਲਾਂ ਹੁਣ ਵੱਡੇ ਹੋ ਗਏ ਹੈ ਨਾ ਮਾਜ ਇਹਨਾਂ 'ਤੇ ਕਿਰਪਾ ਕਰਕੇ ਮੇਰਾ ਪਰ ਹੱਥ ਰੱਖਿਆ ਹੈ ਨਾ ਸੇਵਾ ਬਖਸ਼ਿਆ ਇਹਨਾਂ ਨੂੰ ਹੈ ਨਾ ਅਤੇ ਜਿੱਦਾਂ ਇਹ ਛੋਟੇ ਛੋਟੇ ਹੁੰਦੇ ਇਹ ਆਪ ਹੁਣ ਕਦੇ ਕਦੇ ਕਲਾਸਾਂ ਲਾਉਂਦੇ ਹੁੰਦੇ ਹੈ ਨਾ ਦੱਸ ਬਿਊਟੀਫੁਲ ਸੀ ਦੱਸ ਵੈਲ ਡਨ ਪੁੱਤ ਜੀ ਹੈ ਨਾ ਕੈਨ ਵੀ ਹੈਵ ਅ ਬਿਗ ਜਕਾਰਾ ਸਤ ਸ੍ਰੀ ਅਕਾਲ ਇਸ ਖੁਸ਼ੀ ਵਿੱਚ ਇਹਨਾਂ ਨੇ ਤੁਹਾਡੇ ਸਾਰਿਆਂ ਵਾਸਤੇ ਪੀਜ਼ਾ ਦਾ ਲੰਗਰ ਤਿਆਰ ਕੀਤਾ ਹੈਗਾ ਸਭ ਹੁਣ ਨਾ ਜਾਇਓ ਪਲੀਜ਼ ਹੈ ਨਾ ਪਹਿਲਾਂ ਅਮਰੀਕ ਸਿੰਘ ਦਾ ਲੈਕਚਰ ਸੁਣ ਕੇ ਜਾਇਓ ਫਿਰ ਬਾਅਦ 'ਚ ਜਾਇਓ ਹੈ ਨਾ ਸਭ ਵਿਲ ਹੈਵ ਪੀਜ਼ਾ ਲੇਟਰ ਔਨ ਐਂਡ ਦੈਨ ਫਾਈਨਲੀ ਆਈ ਜਸਟ ਵਾਂਟਡ ਟੂ ਆਈ ਕੇਮ ਅਕ੍ਰੋਸ ਦਿਸ ਵੀਡੀਓ ਦਿਸ ਵੀਕ ਆਈ ਥੋਟ ਇਟ ਵਾਸ ਰੀਲੀ ਨਾਈਸ ਸਮ ਆਫ ਯੂ ਮੇ ਹੈਵ ਸੀਨ ਇਟ ਔਨ ਦ ਬੇਸਿਕਸ ਆਫ ਸਿੱਖੀ ਚੈਨਲ ਹੈ ਨਾ ਆਹ ਮੁੰਡਾ ਇਹਦਾ ਨਾਂ ਹੈਗਾ ਬਿਸ਼ਨ ਸਿੰਘ ਅਤੇ ਇਹ ਨੋਟਿੰਗਮ ਰਹਿੰਦਾ ਆ ਇਹਦਾ ਪਰਿਵਾਰ ਸਾਰੇ ਐਗਨੋਸਟਿਕ ਹੈ ਇਹਦਾ ਮਤਲਬ ਇਹ ਵਾਲਾ ਨਹੀਂ ਹੈਗਾ ਕਿ ਰੱਬ ਹੈਗਾ ਜਾਂ ਨਹੀਂ ਹੈਗਾ ਸਾਨੂੰ ਨਹੀਂ ਪਤਾ ਹੈ ਨਾ ਸਾਰਾ ਪਰਿਵਾਰ ਇੱਦਾਂ ਦਾ ਆ ਅਤੇ ਇਸ ਬੰਦੇ ਨੇ ਪਹਿਲਾਂ ਕਿੰਗ ਜੇਮਸ ਦੀ ਬਾਈਬਲ ਪੜ੍ਹੀ ਫਿਰ ਭਗਵਦ ਗੀਤਾ ਪੜ੍ਹੀ ਹਿੰਦੂਆਂ ਦੀ ਫਿਰ ਕੁਰਾਨ ਪੜ੍ਹੀ ਅਤੇ ਅਚਾਨਕ ਹੀ ਇਹਨੇ ਜਦੋਂ ਇੰਟਰਨੈਟ 'ਤੇ ਯੂਟਿਊਬ 'ਤੇ ਦੇਖਦਾ ਸੀਗਾ ਭਾਈ ਜਗਰਾਜ ਸਿੰਘ ਦਾ ਕੋਈ ਵੀਡੀਓ ਦੇਖ ਲਿਆ ਇਹਨੇ ਬੇਸਿਕਸ ਆਫ ਸਿੱਖੀ ਦਾ ਹੈ ਨਾ ਉੱਥੋਂ ਉਹਨੇ ਥੋੜ੍ਹਾ ਜਿਹਾ ਇਹ ਪੁੱਛਣ ਲੱਗ ਪਿਆ ਆਪਣੇ ਮਨ ਨੂੰ ਕਿ ਆਹ ਕੀ ਆ ਸਿੱਖੀ ਅਤੇ ਮੈਂ ਵਾਲੇ ਇਹਦੇ ਬਾਰੇ ਮੈਂ ਕੁਛ ਨਾ ਕਿਉਂਕਿ ਜਿਹੜੇ ਇਲਾਕੇ 'ਚ ਤੋਂ ਵੀ ਰਹਿੰਦਾ ਆ ਨਿੱਕਾ ਜਿਹਾ ਪਿੰਡ ਆ ਉੱਥੇ ਵਾਲੇ ਗੋਰੇ ਹੀ ਆ ਤਾਂ ਏਰੀਆ ਹੀ ਲਿਵਸ ਇਨ ਨੋਟਿੰਗਮ ਇਜ਼ ਇਜ਼ ਅ ਸਮਾਲ ਵਿਲੇਜ ਬਟ ਦੈਟਸ ਮੋਸਟਲੀ ਇੰਗਲਿਸ਼ ਪੀਪਲ ਹੈ ਨਾ ਹਾਰਡਲੀ ਐਨੀ ਸਿੱਖਸ ਹੈ ਨਾ ਫਿਰ ਇਹਦੇ ਮਨ ਦੇ ਵਿੱਚ ਕੁਐਸਚਨ ਆਇਆ ਇਹ ਕੌਣ ਆ ਫਿਰ ਇਹਨੇ ਹੌਲੀ ਹੌਲੀ ਗੁਰਬਾਣੀ ਬਾਰੇ ਪੜ੍ਹਨ ਲੱਗ ਪਿਆ ਗੁਰਬਾਣੀ ਬਾਣੀ ਪੜ੍ਹ ਲਿਆ ਪਿਆ ਜਸਟ ਗਿਵ ਯੂ ਨੋ ਆਈਡੀਆ ਦਿਸ ਇਜ਼ ਨੋਟ ਟੂ ਐਮਬੈਰਸ ਐਨੀਬਡੀ ਬਟ ਜਸਟ ਟੂ ਮੇਕ ਅਸ ਆਲ ਥਿੰਕ ਸੋਚੋ ਇਹਦੇ ਬਾਰੇ ਜੇ ਮੈਂ ਤੁਹਾਨੂੰ ਦੱਸਣ ਲੱਗਾ ਹੈ ਨਾ ਇਹ ਬਾਣੀ ਪੜ੍ਹਨ ਲੱਗ ਪਿਆ ਇਹਨੇ 21-22 ਸਾਲ ਦਾ ਸਿਰਫ ਹੈ ਨਾ ਅਤੇ 2-3 ਸਾਲ ਹੋ ਗਏ ਇਹਨੂੰ ਮਿਹਨਤ ਕਰਦੇ ਨੂੰ ਸਹੀ ਰਾਣੀ ਪੈਨ ਇਨ

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਾਰਿਆਂ ਨੇ ਸਿੰਘ ਦੀ ਵੀਡੀਓ ਦੇਖੀ। ਡਿਡ ਯੂ ਫੀਲ ਸਮਥਿੰਗ? ਕੁਛ ਅੰਦਰ ਫੀਲ ਕੀਤਾ ਸੀ ਉਹਦੀ ਵੀਡੀਓ ਦੇਖਦੇ ਗੋਰੇ ਦੀ? ਜਿਹੜਾ ਬੱਚਾ ਜਿਸ ਘਰ 'ਚ ਜੰਮਿਆ ਹੋਵੇ ਨਾ, ਉਹ ਕਿਸੇ ਵੇਲੇ ਆਪਣੇ ਮਾਂ ਪਿਓ ਦੀ ਕਦਰ ਨਹੀਂ ਕਰਦਾ। ਜੇ ਡੈਡੀ ਬਹੁਤ ਚੰਗਾ ਹੋਵੇ ਨਾ, ਮੰਮੀ ਬਹੁਤ ਚੰਗੀ ਹੋਵੇ, ਹੀ ਮਾਈ ਨੋਟ ਐਪਰੀਸ਼ੀਏਟ ਦੈਰ ਪਿਆਰ। ਪਰ ਜਿਹੜਾ ਗੁਆਂਢੀਆਂ ਦਾ ਬੱਚਾ ਹੋਵੇ, ਉਹਨੂੰ ਬਾਪ ਦਾ ਕਦੀ ਪਿਆਰ ਨਾ ਮਿਲਿਆ ਹੋਵੇ, ਉਹਨੂੰ ਉਹੀ ਬਾਪ ਜੇ ਪਿਆਰ ਕਰਨ ਲੱਗੇ, ਤਾਂ ਉਹ ਜਿਹੜਾ ਗੁਆਂਢੀਆਂ ਦਾ ਬੱਚਾ ਕਹਿੰਦਾ, ਯਾਰ ਇੱਦਾਂ ਦਾ ਡੈਡੀ ਸਾਰਿਆਂ ਨੂੰ ਮਿਲਿਆ। ਉਹ ਜਿਹੜਾ ਅੰਦਰ ਰਹਿ ਰਿਹਾ, ਉਹਨੂੰ ਪਤਾ ਹੀ ਨਹੀਂ ਲੱਗਦਾ, ਕਿਉਂਕਿ ਕਹਿੰਦਾ ਜਦੋਂ ਦਾ ਜੰਮਿਆ ਉਦੋਂ ਦਾ ਇੱਥੇ ਹੀ ਹੈ ਯਾਰ, ਇਹਦੀਆਂ ਰੋਜ਼ ਗੱਲਾਂ ਸੁਣਦਾ, ਰੋਜ਼ ਮੈਨੂੰ ਟੋਕੀ ਜਾਂਦਾ ਰਹਿੰਦਾ, ਮੈਨੂੰ ਸਮਝ ਨਹੀਂ ਆਉਂਦਾ ਗੁਆਂਢੀ ਪਤਾ ਨਹੀਂ ਕਿਉਂ ਇਹਦੀ ਤਾਰੀਫ ਕਰੀ ਜਾਂਦਾ। ਹੈ ਨਾ, ਪ੍ਰੈਕਟੀਕਲੀ ਆ ਇਹ। ਉਹ ਜਿਹੜਾ ਗੋਰਾ ਸੀ ਨਾ, ਉਹ ਬਾਪ ਦੇ ਪਿਆਰ ਤੋਂ ਵਾਂਝਾ ਰਿਹਾ ਇੰਨੇ ਸਾਲ, ਉਹਨੂੰ ਕਿਸੇ ਨਾ ਕਿਸੇ ਵੇ ਦੇ ਨਾਲ ਆਪਣੇ ਪਿਤਾ ਜੀ ਨਾਲ ਜੁੜ ਗਿਆ ਉਹ, ਅਤੇ ਉਸ ਪਿਤਾ ਜੀ ਦੀਆਂ ਵਡਿਆਈਆਂ ਦੱਸਣ ਲੱਗ ਪਿਆ। ਹੁਣ ਤਾਂ ਉਲਟ ਚਾਹੀਦਾ ਸੀ, ਅਸੀਂ ਆਪਣੇ ਬਾਪ ਦੀਆਂ ਵਡਿਆਈਆਂ ਗੋਰੇ ਨੂੰ ਦੱਸਦੇ। ਉਹ ਕਮਾਲ ਦੀ ਗੱਲ ਹੋ ਗਈ, ਉਹ ਗੋਰਾ ਸਾਨੂੰ ਸਾਡੇ ਪੇ ਦੀਆਂ ਵਡਿਆਈਆਂ ਦੱਸ ਰਿਹਾ ਕਿ ਤੂੰ ਇਹਨਾਂ ਦੇ ਘਰ ਜੰਮਿਆ, ਤੈਨੂੰ ਪਤਾ ਤੇਰੇ ਡੈਡੀ ਦੇ ਕੋਲ ਕੀ ਆ। ਅੱਛਾ ਦੇਖੋ, ਤੁਸੀਂ ਵੀ ਫਿਲਮ ਦੇਖੀ, ਉਹ ਜਿਹੜੀ ਕਲਿੱਪ ਦੇਖੀ, ਮੈਂ ਵੀ ਦੇਖੀ ਆ ਨਾ। ਦੇਖਣ ਦੇਖਣ ਦਾ ਨਜ਼ਰੀਆ, ਤੁਸੀਂ ਪਤਾ ਨਹੀਂ ਉਹਦੇ 'ਚ ਕਿਹੜੀਆਂ ਕਿਹੜੀਆਂ ਵਾਧੂ ਚੀਜ਼ਾਂ ਲਈਆਂ ਹੋਣੀਆਂ, ਕਿਹੜੀਆਂ ਮੈਂ ਘੱਟ ਲਈਆਂ ਹੋਣੀਆਂ। ਬਟ ਇਹ ਚੀਜ਼ ਨਾ ਸਾਡੇ, ਦੇਖੋ ਲਾਸਟ ਵੀਕ ਵਾਲਾ ਸੈਸ਼ਨ ਬਹੁਤ ਵਧੀਆ ਰਿਹਾ ਸੀ, ਸਬਕੌਂਸ਼ੀਅਸ ਮਾਇੰਡ ਅਤੇ ਕੌਂਸ਼ੀਅਸ ਮਾਇੰਡ ਦਾ ਆਪਾਂ ਨੂੰ ਪਤਾ ਲੱਗ ਗਿਆ। ਇਹ ਜਿਹੜੀਆਂ ਗੱਲਾਂ ਨਾ, ਇਹ ਸਬਕੌਂਸ਼ੀਅਸ ਮਾਇੰਡ ਤੱਕ ਜਾਣੀਆਂ ਚਾਹੀਦੀਆਂ। ਕੌਂਸ਼ੀਅਸ ਮਾਇੰਡ ਵਾਲੀ ਮੈਮਰੀ ਸ਼ਾਰਟ ਮੈਮਰੀ ਆ, ਇਹ ਚਲੇ ਜਾਣੀ ਆ, ਇਹ ਚੇਤਨ ਜ਼ਰੂਰ ਹੁੰਦੀ ਆ, ਪਰ ਜਿਹੜੀ ਸਟੋਰੇਜ ਮੈਮਰੀ ਦੇ ਵਿੱਚ ਇਹ ਗੱਲਾਂ ਚਲੇ ਜਾਣੀਆਂ ਚਾਹੀਦੀਆਂ। ਪਿਤਾ ਹੋਂ ਜਾਨੋ ਨਾਹੀ, ਤੇਰੀ ਕਵਣ ਜੁਗਤਾ, ਬੰਧਨ ਮੁਕਤ ਸੰਤੋ, ਮੇਰੀ ਰੱਖ ਹੈ ਮਮਤਾ। ਪਾਤਸ਼ਾਹ, ਮੈਨੂੰ ਨਹੀਂ ਪਤਾ ਤੁਸੀਂ ਕਿੱਡੇ ਕੁ ਵੱਡੇ ਆ, ਮੈਨੂੰ ਨਹੀਂ ਪਤਾ ਤੁਸੀਂ ਕੀ ਕਰ ਸਕਦੇ ਆ, ਪਰ ਮੈਂ ਪਿਆਰ ਚਾ ਕੇ ਕਹਿੰਦਾ ਵੀ ਮੇਰੀ ਮਮਤਾ ਰੱਖਿਓ, ਵਾਹਿਗੁਰੂ ਮੇਰੇ ਪਿਆਰ ਦੀ ਲਾਜ ਰੱਖਿਓ। ਜਦੋਂ ਕਿਤੇ ਇੱਦਾਂ ਫੀਲ ਹੁੰਦਾ ਮੈਨੂੰ, ਤੇ ਮੈਨੂੰ ਹੈਰਾਨੀ ਹੁੰਦੀ ਹੈ ਉਦਾਂ। ਅੱਜ ਜਿਹੜਾ ਆਪਾਂ ਕਰਨ ਲੱਗੇ ਆ ਨਾ, ਅੱਜ ਜਿੰਨਾ ਆਪਾਂ ਗੁਰਦੁਆਰਾ ਸਾਹਿਬ 'ਚ ਪ੍ਰਚਾਰ ਕਰਦੇ ਹਾਂ, ਸੋਚਣ ਵਾਲੀ ਗੱਲ ਹੈ, ਪਰ ਸਾਡੇ ਲਈ ਨਹੀਂ ਹੋਣਾ ਚਾਹੀਦਾ ਸੀ, ਇਹ ਤਾਂ ਆਪਾਂ ਗੋਰਿਆਂ ਨੂੰ ਦੱਸਣਾ ਸੀ। ਅਨਫੋਰਚੁਨੇਟਲੀ ਸਾਨੂੰ ਨਹੀਂ ਪਤਾ ਕਰਕੇ ਆਪਾਂ ਵਿਚਾਰ ਕਰਨ ਲੱਗ ਪਿਆ ਵੀ ਭਲ ਪਹਿਲਾਂ ਆਪਾਂ ਤਾਂ ਸਿੱਖ ਲਈਏ, ਫਿਰ ਗੋਰਿਆਂ ਨੂੰ ਦੱਸੀਏ। ਇਹ ਜਿੰਨਾ ਪ੍ਰਚਾਰ ਚਾਹੀਦਾ ਸੀ, ਮੈਂ ਅੱਜ ਬਲਜੀਤ ਸਿੰਘ ਨਾਲ ਗੱਲ ਕਰ ਰਿਹਾ ਸੀ, ਪ੍ਰਿਜ਼ਨ ਦੇ ਵਿੱਚ ਨਾ ਇੱਕ ਕ੍ਰਿਸਚਨਾਂ ਦੇ ਕੋਰਸ ਚੱਲਦੇ ਆ ਜੀ, ਜੇਲ੍ਹਾਂ ਦੇ ਵਿੱਚ ਕ੍ਰਿਸਚਨਸ ਕੋਰਸ ਕਰਵਾ ਰਹੇ ਆ। ਉਹ ਕੀ ਕਰਦੇ ਆ, ਆਪਣੀ ਬਾਈਬਲ ਅਤੇ ਹੋਰ ਗੱਲਾਂ ਨੂੰ, ਕ੍ਰੀਏਸ਼ਨ ਨੂੰ ਕ੍ਰੀਏਟ ਕਰਕੇ, ਅਤੇ ਉਹ ਕੋਰਸਿਸ ਜੇਲ੍ਹ ਦੇ ਵਿੱਚ ਉਹਨਾਂ ਨੇ ਅਪਲਾਈ ਕਰਵਾ ਦਿੱਤੇ, ਅਤੇ ਉਹ ਜਿਹੜਾ ਬੰਦਾ ਉਹ ਕੋਰਸ ਕਰ ਲੈਂਦਾ ਨਾ, ਅਤੇ ਉਹਦੀ ਪ੍ਰੋਬੇਸ਼ਨ ਸਰਵਿਸ ਉਹਨੂੰ ਪਰੋਲ ਦੇਣ ਦੇ ਲਈ ਉਹ ਕਾਊਂਟ ਕਰਦੀ ਆ, ਅਤੇ ਉਹਨੂੰ ਛੇਤੀ ਪੈਰੋਲ ਮਿਲ ਜਾਂਦੀ ਆ, ਜਾਂ ਛੇਤੀ ਟੈਗ ਮਿਲ ਜਾਂਦਾ, ਛੇਤੀ ਰਿਲੀਜ਼ ਮਿਲ ਜਾਂਦੀ ਕਿ ਇਹਨੇ ਆਪਣੀ ਪਰਸਨਲ ਡਿਵੈਲਪਮੈਂਟ ਲਈ ਕੁਛ ਕਰ ਲਿਆ। ਅਤੇ ਮੈਨੂੰ ਦੁੱਖ ਉਦੋਂ ਲੱਗਿਆ ਜਦੋਂ ਸਿੱਖ ਵੀ ਉਹ ਕੋਰਸ ਕਰਕੇ ਕਹਿੰਦੇ, ਗਿਆਨੀ ਜੀ ਸਾਨੂੰ ਕਰਨਾ ਪੈਣਾ, ਬਿਕੋਜ਼ ਮੈਂ ਕੈਟ ਡੀ ਲੈਣੀ ਆ। ਅਤੇ ਮੈਂ ਹੁਣ ਬਲਜੀਤ ਸਿੰਘ ਨੂੰ ਭੇਜੀ ਸੀ ਉਹਨਾਂ ਦੇ ਕੋਰਸ ਦੀ ਗੱਲ, ਕਿ ਕਿਉਂ ਨਾ ਸਾਡੇ ਕੋਲ ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ, ਕਮ ਸੇ ਕਮ ਸਿੱਖ ਤਾਂ ਆਪਣਾ ਕੋਰਸ ਕਰਨ। ਕੋਰਸਪੋਂਡੈਂਸ ਕੋਰਸ ਆ, ਅਸੀਂ ਉਹਨਾਂ ਨੂੰ ਇੱਕ ਬੁੱਕਲੇਟ ਭੇਜਣੀ ਆ, ਅਤੇ ਨਾਲ ਉਹਨਾਂ ਨੂੰ ਇੱਕ ਕਿਤਾਬ ਭੇਜਣੀ ਆ, ਕਿ ਇਹਦੇ ਵਿੱਚੋਂ ਪੜ੍ਹ ਕੇ ਆਹ ਜਵਾਬ ਲਿਖ ਕੇ ਭੇਜ ਦਿਓ, ਅਸੀਂ ਗੁਰਦੁਆਰੇ ਵੱਲੋਂ ਤੁਹਾਨੂੰ ਸਰਟੀਫਿਕੇਟ ਭੇਜ ਦਾਂਗੇ। ਗੱਲ ਕਿੰਨੀ ਗਿਆ ਕਿਤੇ, ਪਰ ਮੈਂ ਇਕੱਲਾ ਨਹੀਂ ਕਰ ਸਕਦਾ। ਅਸੀਂ ਸਾਰਾ ਕੁਛ ਆਪਣਿਆਂ 'ਤੇ ਲਾਈ ਜਾਂਦੇ ਹਾਂ, ਆਪਣਿਆਂ ਨੂੰ ਪੀਜ਼ੇ ਛਕਾਈ ਜਾਂਦੇ ਹਾਂ, ਬਸ ਇੱਥੇ ਕੁਛ ਇੰਨਾ ਕੁ ਕੁਛ ਰਹਿ ਗਿਆ ਆਪਣੇ ਪੱਲੇ, ਹੋਰ ਨਹੀਂ ਹੈਗਾ। ਮੰਨੋ ਮੇਰੀ ਗੱਲ, ਹੈ ਨਾ, ਕੁਛ ਸੈਲਫ ਇੰਸਪੈਕਸ਼ਨ ਦੀ ਲੋੜ ਆ। ਆਪਾਂ ਐਵਰੀ ਵੀਕ ਇਕੱਠੇ ਹੋ ਲੈਂਦੇ ਹਾਂ, ਲੰਗਰ ਛੱਕ ਲਈ ਦੇ, ਬਹੁਤ ਸਵਾਦ ਗਏ, ਘਰ ਨੂੰ ਚਲੇ ਜਾਈਦਾ। ਪਰ ਗੁਰੂ ਨਾਨਕ ਜੀ ਦੀਆਂ ਉਦਾਸੀਆਂ ਕਿਸੇ ਦੇ ਦਿਮਾਗ 'ਚ ਨਹੀਂ ਆਉਂਦੀਆਂ। ਵਾਹਿਗੁਰੂ ਜੀ ਵੋਜ਼ ਟਰੈਵਲ ਸੋ ਫਾਰ ਐਂਡ ਪ੍ਰਚਾਰ ਕੀਤਾ ਸਿੱਖੀ ਦਾ, ਕਿ ਇਸ ਗੁਰੂ ਜੀ ਦੇ ਲੜ ਕੋਈ ਲੱਗੇ। ਮੈਂ ਗੱਲਾਂ ਨਹੀਂ ਸੀ ਕਰਨੀਆਂ, ਉਹ ਗੋਰੇ ਨੇ ਪਤਾ ਨਹੀਂ ਮੇਰੇ ਅੰਦਰ ਉਹ ਗੱਲ ਜਗਾ ਦਿੱਤੀ, ਕਿ ਮੈਂ ਆਪਣੇ ਆਪ ਨੂੰ ਇਹ ਚੀਜ਼ ਫੀਲ ਕਰਨ ਲੱਗ ਪਿਆ ਵੀ ਉਹਦੇ ਕੋਲ ਕੀ ਆ ਜਿਹੜਾ ਮੇਰੇ ਕੋਲ ਨਹੀਂ ਹੈਗਾ। ਉਹ ਕਿਉਂ ਇੰਨਾ ਪਿਆਰ 'ਚ ਬੋਲ ਰਿਹਾ, ਮੈਂ ਕਿਉਂ ਨਹੀਂ ਇੰਨਾ ਪਿਆਰ 'ਚ ਬੋਲ ਸਕਦਾ। ਉਹ ਵੀਡੀਓ ਨੇ ਮੈਨੂੰ ਇਹ ਗੱਲਾਂ ਕਹਿਣ 'ਚ ਮਜਬੂਰ ਕਰ ਦਿੱਤਾ।
ਮੈਂ ਕਿਸੇ ਨੂੰ ਐਸਟੀਮੇਟ ਨਹੀਂ ਕਰ ਰਿਹਾ ਇੱਥੇ, ਇਹ ਨਾ ਸੋਚਿਓ ਕਿ ਮੈਂ ਕਿਸੇ ਨੂੰ ਐਸਟੀਮੇਟ ਕਰ ਰਿਹਾ, ਮੈਂ ਕਿਸੇ ਨੂੰ ਐਸਟੀਮੇਟ ਨਹੀਂ ਕਰ ਰਿਹਾ, ਮੈਂ ਇਹ ਕਹਿ ਰਿਹਾ ਵੀ ਜਾਗ ਰੇ ਮਨ ਜਾਗਣ ਹਾਰੇ, ਬਿਨ ਹਰ ਅਵਰ ਨਾ ਆਵਸ ਕਾਮਾ, ਝੂਠਾ ਮੋਹ ਮਿਥਿਆ ਪਾਸਾਰੇ। ਵੀ ਓਲ ਅੰਗੇਜਡ ਵਿਦ ਮਟੀਰੀਅਲਿਸਟਿਕ ਵਰਡ, ਆਪਣੇ ਮਨ ਨੂੰ ਥੋੜ੍ਹੀ ਜਿਹੀ ਅਵੇਕਨਿੰਗ ਕਾਲ ਦਈਏ ਵੀ ਭਾਈ ਜਿਹੜੀ ਚੀਜ਼ ਜ਼ਿੰਮੇਵਾਰੀ ਗੁਰੂ ਨਾਨਕ ਜੀ ਨੇ ਦਿੱਤੀ ਆ ਉਹ ਨਿਭਾਈਏ, ਅਤੇ ਉਹ ਤਾਂ ਨਿਭਣੀ ਆ ਜੇ ਪਹਿਲਾਂ ਮੇਰੇ ਕੋਲ ਕੁਛ ਹੋਊਗਾ, ਪਹਿਲੇ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਰਝਾਵੇ। ਉਹ ਗੋਰਾ ਜਿਹੜਾ ਆ ਉਹ ਨਿਤਨੇਮੀ ਬਣ ਗਿਆ ਆ, ਉਹ ਗੁਰੂ ਸਾਹਿਬ ਜੀ ਦੀ ਗੁਰਬਾਣੀ ਨਾਲ ਜੁੜਨ ਲੱਗ ਪਿਆ, ਅਤੇ ਹੁਣ ਉਹਨੂੰ ਇੱਕ ਰਸ ਆਇਆ, ਅਤੇ ਉਹ ਰਸ ਦੇ ਨਾਲ ਕਹਿ ਰਿਹਾ ਸੁਣੋ ਲੋਕਾਂ, ਮੈਂ ਪ੍ਰੇਮ ਰਸ ਪਾਇਆ, ਲੋਕੋ ਮੈਨੂੰ ਸੁਣੋ, ਮੈਨੂੰ ਇੱਕ ਰਸ ਮਿਲਿਆ, ਉਹ ਪ੍ਰੇਮ ਦਾ ਰਸ ਮਿਲਿਆ, ਦੁਰਜਨ ਮੈਰੇ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ ਨਾਮ ਦ੍ਰਿੜਾਇਆ। ਉਹ ਜਿਹੜਾ ਹੁਣ ਵੈਰੀ ਮਾਰੇ, ਅਸੀਂ ਤਾਂ ਇੱਥੋਂ ਗਾਈ ਜਾਂਦੇ ਹਾਂ, ਪਰ ਕਿਹੜੇ ਬੱਚੇ ਦੇ ਵੈਰੀ ਮਰੇ ਆ, ਅਤੇ ਕਿਹੜੇ ਬੱਚੇ ਨੂੰ ਨਾਮ ਰਸ ਆਇਆ ਜਿਹੜੇ ਇੱਥੋਂ ਗਾ ਰਹੇ ਆ ਮੇਰੇ ਵਰਗੇ, ਉਹਨੂੰ ਆਇਆ ਆ, ਉਹ ਤਾਂ ਕਹਿ ਰਿਹਾ। ਬਸ ਉਹਦੇ ਲਈ ਆਪਾਂ ਨੂੰ ਵੀ ਨੀਡ ਟੂ ਰੈਕਟੀਫਾਈ ਮਾਈ ਸੈਲਫ ਕਿ ਮੈਂ ਕਿੱਥੇ ਕੁ ਖੜ੍ਹਾ ਹਾਂ, ਅਤੇ ਆਪਾਂ ਵੀ ਆਪਣੇ ਗੁਰੂ ਦੀਆਂ ਵਡਿਆਈਆਂ ਕਰੀਏ। ਸੋ ਅੱਜ 24ਵੀਂ ਪੌੜੀ ਕਰਨੀ ਸੀ, ਜੇ ਜਿੰਨੀ ਖੋ ਸਕੀ, ਆਪਾਂ ਇਹ ਪੌੜੀ ਅੱਜ 8:30 ਵਜੇ ਤੱਕ ਕਰਦੇ ਹਾਂ ਜੀ।

ਇਹ ਜੀ ਜਿਹੜਾ ਸਿਫਤੀ ਅਤੇ ਸਿਫਤੀ ਇਹ ਦੋਨਾਂ 'ਚ ਫਰਕ ਆ, ਇੱਥੇ ਬਿੰਦੀ ਨਹੀਂ ਲੱਗਣੀ। ਉਹ ਰੀਜ਼ਨ ਆਪਾਂ ਤੁਹਾਨੂੰ ਦੱਸਾਂਗੇ ਕਿਉਂ ਨਹੀਂ ਲੱਗਣੀ। ਜੇ ਲੱਗੂਗੀ, ਜੇ ਲਾ ਰਹੇ ਹਾਂ ਤਾਂ ਫਿਰ ਇਹਦੇ ਅਰਥ ਬਦਲ ਜਾਂਦੇ ਆ। ਜੇ ਅਰਥ ਨਾ ਬਦਲਦੇ ਹੁੰਦੇ ਫਿਰ ਨਹੀਂ ਮੈਂ ਕਹਿੰਦਾ ਉਹਨਾਂ ਲਾਓ ਜਾਂ ਨਾ, ਪਰ ਇੱਥੇ ਅਰਥ ਬਦਲ ਜਾਂਦੇ। ਤਾਂ ਸਿਫਤੀ ਬਿਨਾਂ ਬਿੰਦੀ ਤੋਂ ਬੋਲਣਾ ਜੀ। ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇਣ ਨ ਅੰਤ, ਅੰਤ ਨ ਵੇਖਣ ਸੁਣਨ ਨ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਣ ਕੇਤੇ ਬਿਲ ਲਾਹੇ,

ਸੋ ਸਾਰੀ ਪੌੜੀ ਅੰਤ ਦੀ ਆ ਜੀ, ਇਹ ਅੰਤ ਜਿਨ੍ਹਾਂ ਨੂੰ ਗ੍ਰਾਮਰ ਦਾ ਸ਼ੌਂਕ ਹੈਗਾ ਧਿਆਨ ਰੱਖਿਓ ਵੀ ਅੰਤ ਨੂੰ ਕਿੱਥੇ ਕਿੱਥੇ ਔਂਕੜ ਆਉਂਦੀ ਹੈ ਅਤੇ ਕਿੱਥੇ ਨਹੀਂ। ਜਿਹੜੀ ਸੰਗਤ ਨਹੀਂ ਗ੍ਰਾਮਰ ਜਾਣਦੀ, ਦੈਟਸ ਫਾਈਨ, ਇੰਜੋਏ ਦਾ ਗੁਰਬਾਣੀ ਵਿਦਆਊਟ ਗ੍ਰਾਮਰ। ਅੰਤ ਦਾ ਮਤਲਬ ਹੈਗਾ ਜੀ ਲਿਮਿਟ ਜਾਂ ਐਂਡ। ਆਪਾਂ ਕਹਿੰਦੇ ਵੀ ਕਿਸੇ ਚੀਜ਼ ਦਾ ਐਂਡ ਦੇਖਣਾ ਬਸ, ਮੈਂ ਉਹ ਜਦੋਂ

ਬਣਾ ਦਿੱਤਾ ਕਿ ਵਾਹਿਗੁਰੂ ਜੀ ਆਹੀ ਚੀਜ਼ ਦਿੰਦੇ ਆ। ਤੇ ਬਹੁਤੇ ਬੰਦੇ ਨਾ ਇੱਕ ਜਿਹੜੀ ਇਹਦੇ ਵਿੱਚ ਗੱਲ ਆ ਰਹੀ ਆ, ਉਹ ਵਾਹਿਗੁਰੂ ਜੀ ਦਾ ਅੰਤ ਲੱਭ ਰਹੇ ਆ ਕਿ ਉਹਨਾਂ ਨੂੰ ਕੋਈ ਸਿੱਧੀ ਮਿਲਦੀ ਆ। ਸਿੱਧੀ ਮੀਨਸ ਮਿਰੀਕਲ ਪਾਵਰਸ, ਜਦੋਂ ਭਗਤੀ ਕਰਨ ਲੱਗਦੇ ਉਹਨਾਂ ਕੋਲ ਮਿਰੀਕਲਸ ਪਾਵਰ ਆਉਣੀਆਂ ਸ਼ੁਰੂ ਹੁੰਦੀਆਂ। ਫਿਰ ਉਹ ਮਿਰੀਕਲਸ ਪਾਵਰ ਦੇ ਐਂਡ ਦੇ ਉੱਤੇ ਜਾਣਾ ਚਾਹੁੰਦੇ ਆ ਕਿ ਆਹ ਵੀ ਮੈਨੂੰ ਮਿਲ ਗਈ, ਹੁਣ ਆਹ ਵੀ ਮਿਲ ਗਈ, ਆਹ ਵੀ ਮਿਲ ਗਈ, ਤੇ ਉਹਨਾਂ ਨੂੰ ਵਾਹਿਗੁਰੂ ਜੀ ਵਿਸਰ ਜਾਂਦੇ ਆ। ਤੇ ਉਹ ਵਾਹਿਗੁਰੂ ਜੀ ਕਹਿੰਦੇ, ਹੁਣ ਨਾਨਕ ਜੀ ਇੱਥੇ ਗੱਲ ਕਰ ਰਿਹਾ ਵੀ ਵਾਹਿਗੁਰੂ ਜੀ ਦੇ ਨੂੰ ਸਿਫਤਾਂ ਕਰਨ ਦੇ ਨਾਲ ਅੰਤ ਨਹੀਂ ਪਾ ਸਕਦਾ, ਕਿਉਂਕਿ ਉਹ ਤਾਂ ਸਿਫਤਾਂ ਦਾ ਮਾਲਕ ਹੈ, ਉਹਦੇ ਕੋਲ ਇੱਡੇ ਭੰਡਾਰ ਆ ਕਿ ਤੇਰੀਆਂ ਸਿਫਤਾਂ ਮੁੱਕ ਜਾਣੀਆਂ, ਪਰ ਵਾਹਿਗੁਰੂ ਜੀ ਦੀਆਂ ਸਿਫਤਾਂ ਨਹੀਂ ਮੁੱਕਣੀਆਂ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਉਹ ਕਹਿਣ ਦੇ ਨਾਲ ਉਹਦਾ ਵਾਹਿਗੁਰੂ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਉਹ ਹਿਸਾਬ ਆ ਜਿੱਦਾਂ ਕੋਈ ਬੰਦਾ ਸਮੁੰਦਰ ਨੂੰ ਕਿਸੇ ਘੜੇ 'ਚ ਬੰਦ ਕਰਨਾ, ਕੱਪ 'ਚ ਬੰਦ ਕਰਨ ਦੀ ਟਰਾਈ ਕਰੇ। ਆਪਾਂ ਰਹਿਰਾਸ ਸਾਹਿਬ 'ਚ ਪੜ੍ਹਦੇ ਨਾ ਜੀ, ਸੁਣ ਵੱਡਾ, ਸੁਣ ਕੇ ਲੋਕ ਵੱਡਾ ਵੱਡਾ ਕਹਿੰਦੇ ਆ, ਸੁਣ ਵੱਡਾ ਅੱਖ ਹੈ, ਸਭ ਕੁਝ ਸਾਰਾ ਹਰੇਕ ਕੋਈ ਕਹੀ ਜਾਂਦਾ ਰੱਬ ਜੀ ਵੱਡੇ, ਰੱਬ ਜੀ ਵੱਡੇ, ਕਹਿੰਦੇ ਕਿੱਡੇ ਕੁ ਵੱਡੇ, ਦੱਸੋ ਤਾਂ ਸਹੀ, ਕੇਵਟ ਵੱਡਾ ਕਿੱਡਾ ਕੁ ਵੱਡਾ। ਇਹ ਤਾਂ ਡੀਠਾ ਹੋਏ, ਕੋਈ ਦੇਖੂਗਾ ਤਾਂ ਕਹੂਗਾ, ਜਦ ਦੇਖੂਗਾ। ਆਪਾਂ ਜਿਹੜੀ ਪਿਛਲੀ ਪੌੜੀ ਕਰਕੇ ਆਏ ਸੀ, ਉਹ ਨਦੀ ਦੌੜੀ ਆਈ, ਕਹਿੰਦੀ ਮੈਂ ਦੱਸਦੀ ਸਮੁੰਦਰ ਕਿੱਥੇ ਆ ਜਾ ਕੇ, ਉਹ ਜਦੋਂ ਮਿਲ ਗਈ ਸ਼ਾਂਤ ਹੋ ਗਈ, ਉਹਨੂੰ ਮੋਲੀ ਨਹੀਂ ਮੁੜ ਗਏ। ਇਸੇ ਤਰ੍ਹਾਂ ਹੀ ਵਾਹਿਗੁਰੂ ਜੀ ਦਾ ਸਿਫਤਾਂ ਦਾ ਅੰਤ ਨਹੀਂ ਪੈਣਾ। ਅੰਤ ਨਾ ਕਰਨਾ ਦੇਣ ਨਾ ਅੰਤ, ਇਹਦਾ ਮਤਲਬ ਆ ਜੀ ਵਾਹਿਗੁਰੂ ਜੀ ਦੇ ਕਰਨੇ ਦਾ ਵੀ ਅੰਤ ਨਹੀਂ ਤੇ ਵਾਹਿਗੁਰੂ ਜੀ ਦੇ ਦੇਣ ਦਾ ਵੀ ਅੰਤ ਨਹੀਂ। ਇਹ ਸਾਡੇ ਨਾਲ ਨਹੀਂ ਪੰਕਤੀਆਂ ਜੋੜਨੀਆਂ, ਕਿਉਂਕਿ ਇਹਨਾਂ ਨੂੰ ਔਂਕੜ ਲੱਗੀ ਹੋਈ ਆ। ਐਕਸ਼ਨ ਡੂਇੰਗ, ਗਿਵਿੰਗ ਗਿਫਟਸ, ਦੇਣ ਦੇਣ ਨਾਲ। ਅਕਾਲ ਪੁਰਖ ਦੀ ਰਚਨਾ ਅਤੇ ਦਾਤਾਂ ਦਾ ਅੰਤ ਨਹੀਂ ਪੈ ਸਕਦਾ। ਜੋ ਵਾਹਿਗੁਰੂ ਜੀ ਕਰਦੇ ਆ, ਜੋ ਵਾਹਿਗੁਰੂ ਜੀ ਸਾਨੂੰ ਡੇਲੀ ਗਿਫਟ ਦਿੰਦੇ ਆ, ਇੱਕ ਵਾਰੀ ਤੇ ਡੇਲੀ ਦੇਈ ਜਾਂਦੇ ਆ, ਦੇਰ ਇਜ਼ ਨੋ ਲਿਮਿਟ। ਪਰ ਬੰਦਿਆਂ ਨੇ ਲਿਮਿਟ ਪਾਉਣ ਦੀ ਕੋਸ਼ਿਸ਼ ਕੀਤੀ ਕਿ ਵਾਹਿਗੁਰੂ ਜੀ ਕੀ ਕਰ ਸਕਦੇ ਆ। ਕਹਿੰਦੇ ਸਭ ਨਾਲ ਵੱਡਾ ਵਾਹਿਗੁਰੂ ਜੀ ਇਹ ਕੰਮ ਕਰ ਸਕਦੇ ਆ ਕਿ 7 ਡੇਜ਼ ਦੇ ਵਿੱਚ ਧਰਤੀ ਬਣਾ ਸਕਦੇ ਆ। ਜੇ ਉਹਨਾਂ ਨੂੰ ਪੁੱਛੋ ਨਾ ਵੀ ਤੁਹਾਡਾ ਧਰਮ ਵੱਡਾ ਕਿਉਂ ਆ, ਉਹ ਕਹਿੰਦੇ ਕਿਉਂਕਿ ਸਿਰਫ ਥਿਊਰੀ ਸਾਡੇ ਕੋਲ ਹੈ ਐਡਮ ਐਂਡ ਈਵ ਦੀ, ਸਾਡਾ ਧਰਮ ਪਹਿਲਾਂ ਸ਼ੁਰੂ ਹੋਇਆ ਕਿਉਂਕਿ ਸਾਨੂੰ ਪਤਾ ਰੱਬ ਨੇ ਧਰਤੀਆਂ ਕਿੱਦਾਂ ਬਣਾਈ, ਧਰਤੀ ਦੇ ਵਿੱਚ ਸਾਰਾ ਕੁਛ ਕੀ ਬਣਾਇਆ ਤੇ ਕਿਹੜੇ ਦਿਨ ਆਰਾਮ ਕੀਤਾ। ਤੇ ਮਹਾਰਾਜ ਕਹਿੰਦੇ ਕਿ ਇਹਦਾ ਮਤਲਬ ਤੁਸੀਂ ਰੱਬ ਦਾ ਅੰਤ ਪਾ ਰਹੇ ਆ। ਤੇ ਨਾਨਕ ਜੀ ਨੇ ਗੱਲ ਹੀ ਮੁਕਾ ਦਿੱਤੀ, ਕਹਿੰਦੇ ਧਰਤੀਆਂ ਇੰਨੀਆਂ ਕਿਹਾ ਕਿ ਤੁਹਾਡੇ ਕੋਲ ਧਰਤੀਆਂ ਕਾਊਂਟ ਨਹੀਂ ਹੋਣੀਆਂ, ਤੇ ਵਾਹਿਗੁਰੂ ਜੀ ਦੀ ਕਰਨੀ ਦਾ ਅੰਤ ਕਿੱਥੋਂ ਪਾਉਂਗੇ। ਤੇ ਵਾਹਿਗੁਰੂ ਜੀ ਕਹਿੰਦੇ ਨਹੀਂ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਣਾ, ਪਰ ਬੰਦੇ ਦਾ ਅੰਤ ਪਾਇਆ ਜਾ ਸਕਦਾ। ਤੇ ਵਾਹਿਗੁਰੂ ਜੀ ਕਹਿੰਦੇ ਤੁਸੀਂ ਸਿਰਫ ਇਸ ਕਰਕੇ ਕਹਿ ਰਹੇ ਹਾਂ ਕਿ ਵਾਹਿਗੁਰੂ ਨੇ ਧਰਤੀ ਬਣਾਈ ਤੇ ਉਹ ਬਹੁਤ ਵੱਡੀ ਹੋ ਗਈ। ਪਾਖਾਣ ਕੀਟ ਗੁਪਤ ਹੋਏ ਰਹਿਤਾ ਤਾਂਚੋ ਮਾਰਗ ਨਾਹੀਂ। ਕਹਿੰਦੇ ਤੁਸੀਂ ਇੱਕ ਗੱਲ ਦੇਖੀ ਕਿ ਪੱਥਰ ਦੇ ਵਿੱਚ ਕੀੜਾ ਰਹਿੰਦਾ ਆ, ਉਹਨੂੰ ਆਕਸੀਜਨ ਮਿਲਣ ਦੀ ਵੀ ਜਗ੍ਹਾ ਨਹੀਂ ਹੈਗੀ, ਉਹ ਜਿੰਦਾ ਕਿੱਦਾਂ ਰਹਿੰਦਾ ਹੈ? ਵਾਹਿਗੁਰੂ ਜੀ ਦੇ ਗੁਣ ਤਾਂ ਦੇਖੋ, ਸਹਿਲ ਪੱਥਰ ਮੈਂ ਜੰਤੂ ਪਾਏ, ਤਾਕਾ ਰਿਜਕ ਆਗਿਆ ਕਰ ਧਰਿਆ, ਉਹਨਾਂ ਨੂੰ ਵੀ ਰੋਟੀ ਦੇਈ ਜਾਂਦੇ। ਕਹਿੰਦੇ ਤੈਨੂੰ ਪਤਾ ਨਹੀਂ ਲੱਗ, ਤੈਨੂੰ ਫੀਲ ਨਹੀਂ ਹੋ ਰਹੀ ਕਿ ਵਾਹਿਗੁਰੂ ਜੀ ਕਿੱਡੇ ਕੁ ਵੱਡੇ ਆ? ਬਹੁਤ ਥਾਂ ਦੇ ਉੱਪਰ ਇਹ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਕਿ ਜਦੋਂ ਵਾਹਿਗੁਰੂ ਜੀ ਦੀ ਕ੍ਰੀਏਸ਼ਨ ਦੇ ਵਿੱਚੋਂ ਬੰਦਾ ਵਾਹ ਉਹ ਕਰਦਾ ਨਾ ਕਿ ਵਾਹ, ਫਿਰ ਉਹਨੂੰ ਪਤਾ ਲੱਗਦਾ ਕਿ ਹੈ ਵਾਹਿਗੁਰੂ ਜੀ ਆਹ ਵੀ ਕਰ ਸਕਦੇ ਆ। ਬਹੁਤ ਸਾਰੇ ਕੀੜੇ ਜਿਹੜੇ ਆ ਉਹ ਇੱਦਾਂ ਕਰਦੇ ਆ, ਤੇ ਪਰ ਸਾਡੇ ਅੰਤ ਕੀ ਹੁੰਦੇ ਆ ਜੀ? ਸਾਡੇ ਐਕਸ਼ਨ ਵੀ ਐਂਡ ਵਾਲੇ ਆ ਤੇ ਸਾਡੇ ਗਿਫਟਸ ਵੀ ਐਂਡ ਵਾਲੇ ਆ। ਪਹਿਲਾਂ ਕੀ ਹੁੰਦਾ ਸੀ, ਪੱਖਿਆਂ ਤੇ ਨਾਂ ਲਿਖਾਏ ਜਾਂਦੇ ਹੁੰਦੇ ਸੀ ਕਿ ਆਹ ਇੱਕ ਪੱਖੇ ਦਾ ਭਾਰ ਇਹਨੇ ਪਰਿਵਾਰ ਨੇ, ਤੇ 3 ਪਰਿਵਾਰਾਂ ਨੇ ਮਿਲ ਕੇ 3 ਤੇ ਵੱਖਰੇ ਵੱਖਰੇ ਨਾਂ ਹੁੰਦੇ ਸੀ ਨਾ। ਜਿਹੜੇ ਬੈਂਚ ਤੇ ਬਹਿਣਾ ਉੱਤੇ ਵੀ ਨਾਂ, ਇਹ ਨਾ ਚਲੋ ਇਸ ਕੰਟਰੀ ਦੇ ਵਿੱਚ ਥੋੜੇ ਜਿਹਾ ਆਪਾਂ ਬੱਚੇ ਹਾਂ ਹਾਲੇ। ਅੱਛਾ ਹੁਣ ਨਵਾਂ ਕੰਮ ਚੱਲ ਪਿਆ, ਹੁਣ ਬਸ ਇੰਟਰਨੈਟ ਤੇ ਰੀਲ ਪਾਉਣ ਲੱਗ ਪੈਂਦੇ ਇੱਦਾਂ ਬਣਾ ਕੇ ਵੀ ਮੈਂ ਇਹਨੂੰ ਵੀ ਦਾਨ ਦਿੱਤਾ, ਮੈਂ ਇਹਨੂੰ ਦਿੱਤਾ, ਮੈਂ ਇਹਨੂੰ ਦਿੱਤਾ। ਤੇ ਮਹਾਰਾਜ ਕਹਿੰਦੇ ਕਿ ਤੂੰ ਬੰਦਿਆਂ ਇਹ ਸੋਚ ਤਾਂ ਸਹੀ ਕਿ ਵਾਹਿਗੁਰੂ ਜੀ ਨੇ ਕਿੰਨਿਆਂ ਨੂੰ ਸਾਹ ਦਿੱਤੇ ਤੇ ਕਿੰਨਿਆਂ ਨੂੰ ਕੀ ਦਿੱਤੇ? ਵਾਹਿਗੁਰੂ ਨੇ ਕਦੀ ਆਪਣੀ ਮਸ਼ਹੂਰੀ ਨਹੀਂ ਕਰਾਈ ਤੇ ਤੂੰ ਨਿੱਕੀ ਜਿਹੀ ਚੀਜ਼ ਦੇ ਕੇ ਮਸ਼ਹੂਰੀ ਕਰਨਾ ਚਾਹੁੰਦਾ? ਤੇ ਸਾਡੇ ਸਾਰਿਆਂ ਕੋਲ ਇੱਕ ਕੰਪਲੇਂਟਸ ਹੁੰਦੀ ਆ, ਮੈਂ ਸਾਰਿਆਂ ਰਿਸ਼ਤੇਦਾਰਾਂ ਦਾ ਬਹੁਤ ਕੀਤਾ ਗਿਆ ਨਹੀਂ ਜੀ, ਮੇਰਾ ਕੋਈ ਨਹੀਂ ਕਰਦਾ। ਤੇ ਮਹਾਰਾਜ ਕਹਿੰਦੇ ਮੇਰੇ ਨਾਲ ਜ਼ਿਆਦਾ ਤਾਂ ਨਹੀਂ ਕਰਦਾ? ਨਹੀਂ ਮਹਾਰਾਜ, ਤੁਹਾਡੇ ਨਾਲ ਵੱਧ ਨਹੀਂ ਕੀਤਾ। ਕਹਿੰਦੇ ਉਹ ਤਾਂ ਮੇਰਾ ਨਹੀਂ ਕਰਦੇ, ਤੇਰਾ ਕਿੱਥੋਂ ਕਰਨਗੇ? ਤੂੰ ਕਿਹਦੇ ਨਾਲ ਗੁੱਸੇ ਹੋਈ ਜਾਂਦਾ? ਜਿਹੜਾ ਬੰਦਾ ਰੱਬ ਨੂੰ ਟੱਬ ਕਹੀ ਜਾਂਦਾ ਕਿ ਰੱਬ ਨੇ ਮੈਨੂੰ ਕੀ ਦਿੱਤਾ, ਉਹਨੇ ਕਿਸੇ ਦਾ ਅੰਤ ਕੀ ਪਾਉਣਾ ਜੀ? ਵਾਹਿਗੁਰੂ ਜੀ ਕਹਿੰਦੇ ਪੁੱਤ ਮੇਰੇ ਵੱਲ ਦੇਖ,

ਅੱਛਾ ਇੱਕ ਬਾਬਾ ਫਰੀਦ ਜੀ ਦਾ ਸਲੋਕ ਆਉਂਦਾ ਨਾ, ਦਰਵਿਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੇ ਰਾਮ। ਵਾਹਿਗੁਰੂ ਜੀ ਰੱਬ ਦੇ ਭਗਤਾਂ ਦਾ ਦਰਖਤਾਂ ਨਾਲ ਕਰਦੇ ਆ, ਕਿਉਂਕਿ ਜਿਹੜਾ ਦਰਖਤ ਆ ਨਾ ਜੀ, ਉਹ ਸਾਇੰਸ ਕਹਿੰਦੀ ਆ ਕਿ ਜਿੰਨਾ ਪਾਣੀ ਪੀਂਦਾ ਨਾ ਉਹਦਾ ਸਿਰਫ 2% ਯੂਜ਼ ਕਰਕੇ 98% ਫੇਰ ਵਾਪਸ ਕ੍ਰੀਏਸ਼ਨ ਨੂੰ ਦੇ ਦਿੰਦਾ। ਮੈਂ ਬੜਾ ਹੈਰਾਨ ਸੀਗਾ, ਬਾਬਾ ਫਰੀਦ ਜੀ ਨੇ ਕਿਸ ਸਾਇੰਸ ਨਾਲ ਲਿਖਿਆ ਮੈਨੂੰ ਨਹੀਂ ਸਮਝ ਆਈ, ਬਟ ਸਾਇੰਸ ਇਹ ਕਹਿੰਦੀ ਆ ਕਿ ਕੋਈ ਵੀ ਰੁੱਖ ਲਾਉਂਦੇ ਆ ਉਹ ਸਿਰਫ 2% ਪਾਣੀ ਯੂਜ਼ ਕਰਦਾ ਜਿਹੜਾ ਧਰਤੀ ਚ ਪਾਉਂਦੇ ਆ, 98% ਵਾਪਸ ਨੇਚਰ ਨੂੰ ਮੋੜ ਕੇ ਦਿੰਦਾ। ਜਿਹੜੇ ਭਗਤ ਹੁੰਦੇ ਆ ਨਾ ਉਹ ਇੱਥੇ ਖਾ ਪੀ ਕੇ ਨਹੀਂ ਮਰਦੇ, ਉਹ ਜੋ ਜੀਂਦੇ ਆ ਜੋ ਵਾਹਿਗੁਰੂ ਜੀ ਕੋਈ ਲੈਂਦੇ ਦੂਜਿਆਂ ਦਾ ਭਲਾ ਕਰਦੇ ਕਰਦੇ ਮਰਦੇ ਆ, ਕਿ ਜੋ ਵਾਹਿਗੁਰੂ ਨੇ ਮੈਨੂੰ ਦਿੱਤਾ ਮੈਂ ਵੰਡ ਕੇ ਖਾਣਾ ਸਾਰਿਆਂ ਨਾਲ, ਮੈਂ ਵੰਡਣਾ ਆ ਸਾਰਾ ਕੁਛ, ਆਪਣੇ ਸੁੱਖ ਜਿਹੜੇ ਆ ਉਹ ਲੋਕਾਂ ਨਾਲ ਵੰਡਣੇ ਆ ਤਾਂ ਕਿ ਮੈਂ ਉਹਨਾਂ ਦਾ ਭਲਾ ਕਰ ਸਕਾਂ। ਤੇ ਮਹਾਰਾਜ ਕਹਿੰਦੇ ਰੱਬ ਦੀ ਕਰਨੇ ਦਾ ਤੇ ਦੇਣ ਦਾ ਅੰਤ ਨਹੀਂ ਕੋਈ ਪਾ ਸਕਦਾ।

ਮਹਾਰਾਜ ਕਿਰਪਾ ਕਰਨਾ, ਆਪਾਂ ਪੰਜਾਬ 'ਚ ਜੰਮੇ ਹਾਂ, ਇਸ ਗੱਲ ਦਾ ਮਾਣ ਆ ਵੀ ਆਪਾਂ ਸੁਣਨ ਬੋਲ ਸਕਦੇ ਹਾਂ। ਇੱਥੇ ਦੇ ਬੱਚੇ ਨੂੰ ਕਹਿ ਕੇ ਦੇਖੋ ਤਾਂ ਬਹੁਤ ਐਨਰਜੀ ਲੱਗਦੀ ਹੈ ਨਾ ਉਹਨਾਂ ਨੂੰ ਸੁਣਨ ਕਹਿਣ ਲਈ। ਉਹੀ ਗੱਲ ਆ ਕਿ ਆਪਾਂ ਆਪਣੇ ਕੋਲ ਕੀ ਆ ਆਪਾਂ ਫੀਲ ਨਹੀਂ ਕਰਦੇ। ਉਹ ਸਾਡੀ ਸੰਥਿਆ ਦੀ ਕਲਾਸ ਹੁੰਦੀ ਆ ਇੰਟਰਨੈਸ਼ਨਲ, ਉਹਦੇ ਵਿੱਚ ਬਹੁਤ ਸਾਰੇ ਪੰਜਾਬ ਦੇ ਬੱਚੇ ਆ ਜਿਹੜੇ ਨਾਣਾ ਨਹੀਂ ਬੋਲ ਸਕਦੇ ਹੈ ਨਾ, ਅਤੇ ਕੁਛ ਕੁ ਹੈਗੇ ਉਹ ਜਿਹੜੇ ਭੱਬੇ ਨੂੰ ਭਾਅ ਬੋਲਦੇ ਆ। ਅਤੇ ਉਹ ਇੱਕ ਦਿਨ ਕੋਈ ਬਾਬਾ ਜੀ ਆ ਗਿਆ, ਉਹ ਕਹਿੰਦੇ ਵੀ ਆ ਭਗਤ ਭਗਤ ਕਰੀ ਕੀ ਕਰੀ ਜਾਂਦੇ, ਇਹਨਾਂ ਨੂੰ ਕਹੋ ਭਗਤ ਕਹਿਣਾ ਸਿਖਾਓ ਇਹਨਾਂ ਨੂੰ। ਮੈਂ ਕਿਹਾ ਬਾਬਾ ਜੀ ਤੁਸੀਂ ਲੜੋ ਨਾ, ਵੀ ਜਿਹੜੇ ਬੰਦੇ ਜਿਸ ਬੋਲੀ 'ਚ ਵੱਡੇ ਹੁੰਦੇ ਆ ਨਾ ਉਸ ਬੋਲੀ ਨਾਲ ਯੂਜ਼ ਟੂ ਹੋ ਜਾਂਦੇ ਆ, ਉਹਨਾਂ ਦੀ ਮਦਰ ਟੰਗ ਉਹ ਬਣ ਜਾਂਦੀ ਆ। ਵੀ ਕੋਈ ਗੱਲ ਨਹੀਂ ਮਹਾਰਾਜ, ਇਹਨਾਂ ਅੱਖਰਾਂ 'ਚ ਨਹੀਂ ਪੈਣੇ ਵਾਹਿਗੁਰੂ ਜੀ, ਠੀਕ ਆ ਉਹਨਾਂ ਦੀ ਬੋਲੀ, ਉਹਨਾਂ ਦੀ ਟੰਗ ਨਹੀਂ ਟਵਿਸਟ ਹੁੰਦੀ, ਇਸ ਕਰਕੇ ਇਸ ਚੀਜ਼ ਨੂੰ ਐਕਸੈਪਟ ਕਰੋ। ਜਦੋਂ ਬੰਦੇ ਨੂੰ ਨਾ ਪੜ੍ਹਨੀ ਆ ਜਾਂਦੀ ਹੈ ਤਾਂ ਬੰਦਾ ਦੂਜਿਆਂ ਨੂੰ ਤਾਂ ਫਿਰ ਕੀੜੇ ਮਕੌੜੇ ਸਮਝਣ ਲੱਗ ਪੈਂਦਾ, ਤੂੰ ਵੀ ਗਲਤ ਪੜ੍ਹੀ ਜਾਂਦਾ, ਤੂੰ ਵੀ ਗਲਤ ਪੜ੍ਹੀ ਜਾਂਦਾ। ਉਸ ਬੰਦੇ ਨੂੰ ਇੱਕ ਵਾਰੀ ਰਾਈਟ ਕਰ ਦਿਓ ਵੀ ਇਹ ਭੱਬਾ ਆ, ਇਹਨੂੰ ਭਗਤ ਬੋਲਣਾ, ਭਗਤ ਨਹੀਂ। ਪਰ ਜੇ ਉਹਦੀ ਉਹ ਲਹਿੰਦੇ ਵਾਲੇ ਪਾਸਿਓਂ ਆਇਆ ਹੋਇਆ, ਉੱਥੇ ਬੋਲਦੇ ਹੀ ਇੱਦਾਂ ਆ, ਸੋ ਦੈਟ ਸ਼ੁੱਡ ਬੀ ਐਕਸੈਪਟੇਬਲ। ਮਹਾਰਾਜ ਕਹਿੰਦੇ ਆ ਕਿ ਰੱਬ ਜੀ ਦੇ ਦੇਖਣ ਦਾ ਅਤੇ ਸੁਣਨ ਦਾ ਕੋਈ ਅੰਤ ਨਹੀਂ ਜੀ। ਐਂਡਲੈਸ ਇਜ਼ ਵਿਜ਼ਨ, ਐਂਡਲੈਸ ਇਜ਼ ਹੀਅਰਿੰਗ। ਪ੍ਰਭ ਦੀ ਕੁਦਰਤ ਨੂੰ ਅੱਖਾਂ ਦੁਆਰਾ ਵੇਖਣ ਦਾ ਉਸਦਾ ਅੰਤ ਨਹੀਂ ਪਾਇਆ ਜਾ ਸਕਦਾ, ਇਹ ਸਾਡੀ ਗੱਲ ਆ ਗਈ। ਜਿਹੜੀ ਤੱਤੇ ਨੂੰ ਔਂਕੜ ਵਾਲੀ ਆ ਇਹ ਵਾਹਿਗੁਰੂ ਜੀ ਦੀ ਆ ਗਈ। ਵਾਹਿਗੁਰੂ ਜੀ ਦੇ ਸੁਣਨ ਦਾ ਅਤੇ ਵਾਹਿਗੁਰੂ ਜੀ ਦੇ ਵੇਖਣ ਦਾ ਕੋਈ ਅੰਤ ਨਹੀਂ। ਸਾਡੇ ਸੁਣਨ ਦਾ ਵੀ ਅੰਤ ਆ ਅਤੇ ਸਾਡੇ ਵੇਖਣ ਦਾ ਵੀ ਅੰਤ ਆ। ਸਾਡੀ ਅੱਖ ਸਿਰਫ ਇੱਕ ਪਾਸੇ ਦੇਖ ਸਕਦੀ ਆ, ਪਿੱਛੇ ਨਹੀਂ ਦੇਖਦੀ। ਬਹੁਤ ਸਾਰੇ ਜਾਨਵਰ ਆ ਜਿਹੜੇ 360 ਦੇਖਦੇ ਆ, ਡਿਸਕਵਰੀ 'ਚ ਤੁਸੀਂ ਦੇਖਿਆ ਹੋਣਾ, ਉਹ 360 ਦੇਖਦੇ ਆ, ਆਪਣੇ ਪਿੱਛੇ ਤੱਕ ਦੋ ਅੱਖਾਂ ਨਾਲ ਦੇਖ ਸਕਦੇ ਆ ਉਹ। ਫਿਰ ਆਪਣੀਆਂ ਇੱਕ ਪੁਤਲੀ ਆ, ਉਹਨਾਂ ਦੀਆਂ ਤਿੰਨ ਹੁੰਦੀਆਂ, ਉਹਨਾਂ ਦੀਆਂ ਤਿੰਨ ਪੁਤਲੀਆਂ ਹੁੰਦੀਆਂ, ਇੱਕ ਇੱਧਰੋਂ ਵੀ ਸ਼ਟਰ ਲੱਗਾ ਹੁੰਦਾ ਉਹਨਾਂ ਦਾ, ਇਨਵਿਜ਼ੀਬਲ, ਕ੍ਰੋਕੋਡਾਇਲ ਦੇ ਲੱਗਾ ਹੁੰਦਾ ਜੀ। ਸਾਡੀ ਵਿਜ਼ਨ ਹੁੰਦਾ ਕੁਛ ਕੁ ਦੇਖਣ ਤੋਂ ਬਾਅਦ ਦੇ ਵਿੱਚ, ਮੈਂ ਉਸ ਬੋਰਡ 'ਤੇ ਲਿਖਿਆ ਪੜ੍ਹ ਨਹੀਂ ਸਕਦਾ ਇੱਥੋਂ। ਪਰ ਹੁੰਦਾ ਇਹ ਆ, ਜਿਹੜਾ ਕੰਮ ਮੈਂ ਨਾ ਕਰ ਸਕਾਂ, ਮੈਨੂੰ ਇੱਦਾਂ ਲੱਗਦਾ ਉਹ ਕੋਈ ਵੀ ਨਹੀਂ ਕਰ ਸਕਦਾ। ਜੇ ਉਹ ਭਾਈ ਸਾਹਿਬ ਕੱਲ੍ਹ ਲਾਸਟ ਫਰਾਈਡੇ ਇੱਥੋਂ ਬੈਠ ਕੇ ਕਹਿੰਦੇ ਵੀ ਮੈਂ ਆਹ ਕੁਛ ਕਰ ਸਕਦਾ, ਕਿਸੇ ਦੇ ਮਾਇੰਡ ਦੇ ਨਾਲ ਖੇਡ ਸਕਦਾ, ਆਪਾਂ ਕਿਹੜਾ ਨਹੀਂ ਨਹੀਂ ਇੱਦਾਂ ਕਿੱਦਾਂ ਹੋ ਸਕਦਾ। ਉਹਨੇ ਪ੍ਰੈਕਟੀਕਲ ਕਰਕੇ ਦਿਖਾਇਆ, ਜਿਹੜਾ ਅਸੀਂ ਨਹੀਂ ਕਰ ਸਕੇ ਸਾਨੂੰ ਉਹ ਵੱਡਾ ਲੱਗੀ, ਵੀ ਵੱਡੀ ਚੀਜ਼ ਆ ਭਾਈ। ਪਰ ਉਹ ਕਹੀ ਜਾਂਦੇ ਸੀ ਤਾਂ ਬਹੁਤ ਛੋਟੀ ਜਿਹੀ ਚੀਜ਼ਾਂ ਤੁਸੀਂ ਸਾਰੇ ਕਰ ਸਕਦੇ ਆ। ਸਾਨੂੰ ਲੱਗਦਾ ਕਿ ਮੇਰੇ ਦੇਖਣ ਦਾ ਅੰਤ ਹੋ ਜਾਂਦਾ, ਇੱਦਾਂ ਹੀ ਵਾਹਿਗੁਰੂ ਜੀ ਦਾ ਵੀ ਅੰਤ ਹੋ ਜਾਂਦਾ। ਮੈਂ ਅੱਗੇ ਇੱਕ ਵਾਰੀ ਬੱਚਿਆਂ ਨੂੰ ਸਟੋਰੀ ਸੁਣਾਈ ਸੀ ਕਿ ਕੋਈ ਦੋ ਬੰਦੇ ਜਿਹੜੇ ਆ ਉਹ ਗੁਰੂ ਧਾਰਨ ਕਰਨ ਜਾਂਦੇ ਆ ਕਿਸੇ ਕੋਲ, ਅਤੇ ਉਹ ਕਹਿੰਦੇ ਆ ਵੀ ਸਾਨੂੰ ਆਪਣਾ ਸਿੱਖ ਬਣਾ ਲਾ। ਅਤੇ ਉਹਨੇ ਦੋ ਬਟੇਰੇ ਦਿੱਤੇ ਉਹਨਾਂ ਨੂੰ, ਬਟੇਰੇ ਸਮਝਦੇ ਉਹ ਲੰਬੀ ਜਿਹੀ ਧੋਣ ਵਾਲੇ ਜਿੱਦਾਂ ਨਾ ਡੱਕ ਹੁੰਦੀ ਇੱਦਾਂ ਦੇ, ਉਹਨੂੰ ਬਟੇਰੇ ਕਹਿੰਦੇ, ਉਹ ਦਿੱਤੇ ਉਹਨੂੰ। ਕਹਿੰਦੇ ਲਓ ਇਹਨੂੰ ਉੱਥੇ ਕਿਲ ਕਰਕੇ ਲੈ ਕੇ ਆਉਣਾ ਹੈ ਜਿੱਥੇ ਤੁਹਾਨੂੰ ਕੋਈ ਨਾ ਦੇਖਦਾ ਹੋਵੇ। ਉਹ ਜਿਹੜਾ ਪਹਿਲਾਂ ਗਿਆ ਨਾ, ਉਹਨੇ ਇੱਕ ਵੱਡਾ ਸਟਾਰ ਟ੍ਰੀ ਦੇਖਿਆ, ਉਹਦੇ ਵਿੱਚ ਖੋੜ ਸੀਗੀ, ਉਹਦੇ ਵਿੱਚ ਜਗ੍ਹਾ ਸੀਗੀ, ਉਹਦੇ ਵਿੱਚ ਵੜਿਆ। ਉਹਨੇ ਆਲਾ ਦੁਆਲਾ ਦੇਖਿਆ, ਉੱਪਰ ਥੱਲੇ ਦੇਖਿਆ, ਉੱਥੇ ਬਿਲਕੁਲ ਘਣਾ ਜੰਗਲ ਸੀ। ਉਹਨੇ ਧੋਣ ਮਰੋੜੀ ਅਤੇ ਲਿਆ ਕੇ ਉਹਦੇ ਮੂਹਰੇ ਰੱਖਤਾ। ਕਹਿੰਦੇ ਕਿੱਥੇ ਗਿਆ ਸੀ? ਕਹਿੰਦਾ ਇੱਦਾਂ ਉਹ ਟ੍ਰੀ ਬਣਿਆ ਸੀ, ਮੈਂ ਟ੍ਰੀ ਦੇ ਵਿੱਚ ਵੜਿਆ, ਮੈਂ ਮਾਰਿਆ, ਉੱਥੇ ਕੋਈ ਨਹੀਂ ਸੀ ਦੇਖਦਾ ਜੀ। ਕਹਿੰਦੇ ਚਲੋ ਠੀਕ ਹੈ। ਜਿਹੜਾ ਦੂਸਰਾ ਸੀਗਾ ਉਹ ਘੰਟਿਆਂ ਵੱਧੀ ਘੁੰਮਦਾ ਰਿਹਾ ਅਤੇ ਸ਼ਾਮ ਨੂੰ ਮੁੜਿਆ, ਅਤੇ ਸ਼ਾਮ ਨੂੰ ਵੀ ਉਹ ਜਿੰਦਾ ਹੀ ਲਿਆ ਕੇ ਉਹਦੇ ਕੋਲ ਰੱਖਤਾ। ਉਹ ਕਹਿੰਦੇ ਕਿਉਂ ਤੈਨੂੰ ਜਗ੍ਹਾ ਨਹੀਂ ਮਿਲੀ? ਆਹ ਤਾਂ ਕਹਿੰਦੇ 15 ਮਿੰਟਾਂ 'ਚ ਮੁੜਿਆ। ਕਹਿੰਦੇ ਦੱਸ ਇਹਨੂੰ ਕਿੱਥੇ ਸੀ ਜਗ੍ਹਾ? ਉਹ ਕਹਿੰਦਾ ਜੀ ਉਹ ਜਗ੍ਹਾ ਇੱਕ ਦਰਖਤ ਸੀ ਇੱਦਾਂ ਇੱਦਾਂ। ਕਹਿੰਦਾ ਜੀ ਮੈਂ ਵੀ ਉਹ 'ਚ ਗਿਆ ਸੀ, ਮੈਂ ਵੀ ਉਹਦੇ ਵਿੱਚ ਗਿਆ ਸੀ, ਉਦੋਂ ਤਾਂ ਬਹੁਤ ਵਧੀਆ ਵਧੀਆ ਜਗ੍ਹਾ ਮੈਨੂੰ ਲੱਭੀਆਂ ਸੀ। ਫਿਰ ਕਹਿੰਦੇ ਤੂੰ ਕਿਉਂ? ਕਹਿੰਦੇ ਮੈਂ ਨਾ ਮੇਰੇ ਮਨ 'ਚ ਆਇਆ ਵੀ ਰੱਬ ਸਾਰੀ ਜਗ੍ਹਾ 'ਤੇ ਮੈਨੂੰ ਦੇਖਦਾ। ਅੱਛਾ ਫਿਰ ਕਹਿੰਦੇ ਮੈਂ ਇਸ ਤੋਂ ਅੱਖਾਂ ਬੰਦ ਕੀਤੀਆਂ, ਤੂੰ ਰੱਬ ਦੇਖਿਆ ਕਦੀ? ਮੈਂ ਆਪਣੇ ਮਨ ਨੂੰ ਸਮਝਾਇਆ ਤਾਂ ਰੱਬ ਤਾਂ ਮੈਂ ਦੇਖਿਆ ਹੀ ਨਹੀਂ। ਨਹੀਂ ਦੇਖਦਾ ਕੋਈ ਕੋਈ ਰੱਬ ਤੈਨੂੰ, ਤਾਂ ਹੀ ਉਹਨੇ ਸਿੱਖ ਬਣਾਉਣਾ ਇਫ ਯੂ ਕਿਲ ਹਿਮ। ਕਹਿੰਦਾ ਫਿਰ ਮੈਂ ਉਹ ਜਗ੍ਹਾ 'ਤੇ ਚਲਾ ਗਿਆ ਅਤੇ ਜਦੋਂ ਮੈਂ ਉਹਦੀ ਧੋਣ ਨੂੰ ਹੱਥ ਪਾਇਆ ਨਾ ਅਤੇ ਉਹ ਮੈਨੂੰ ਦੇਖਦਾ ਸੀ, ਮੈਂ ਉਹਨੂੰ ਦੇਖਦਾ ਸੀ। ਕਹਿੰਦੇ ਬਸ ਮੈਨੂੰ ਉਹ 'ਚੋਂ ਰੱਬ ਦਿਸ ਪਿਆ, ਕਿਉਂਕਿ ਤੁਸੀਂ ਮੈਨੂੰ ਕਿਹਾ ਸੀ ਜਿੱਥੇ ਕੋਈ ਨਾ ਦੇਖਦਾ ਹੋਵੇ, ਉਹ ਤਾਂ ਮੈਨੂੰ ਦੇਖ ਰਿਹਾ ਸੀ, ਉਹਦੀਆਂ ਅੱਖਾਂ ਦੋ ਇੱਦਾਂ ਘੁੰਮ ਰਹੀਆਂ ਸੀ। ਕਹਿੰਦੇ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਵੀ ਨਹੀਂ, ਇਹ ਮੈਨੂੰ ਦੇਖ ਰਿਹਾ ਆ। ਕਹਿੰਦੇ ਤਾਂ ਮੈਂ ਨਹੀਂ ਦੇਖਿਆ। ਕਹਿੰਦੇ ਵੀ ਨਹੀਂ, ਤੂੰ ਅਸਲੀ ਸਿੱਖ ਬਣਨ ਦੇ ਲਾਇਕ ਆ, ਇਹ ਨਹੀਂ ਜਿਹਨੂੰ ਉਹਦੇ 'ਚ ਰੱਬ ਨਹੀਂ ਦਿਸਿਆ।
ਕਿਉਂਕਿ ਅਸੀਂ ਸਾਨੂੰ ਲੱਗਦਾ ਆ ਮੈਂ ਸਿਰਫ ਇਸ ਹੁਣ ਗੁਰਦੁਆਰੇ 'ਚ ਬੈਠਾ ਮੈਂ ਆਪਣੇ ਘਰ ਨਹੀਂ ਦੇਖ ਸਕਦਾ, ਮੈਨੂੰ ਲੱਗਦਾ ਮੈਂ ਨਹੀਂ ਦੇਖ ਸਕਦਾ ਅਤੇ ਵਾਹਿਗੁਰੂ ਜੀ ਵੀ ਨਹੀਂ ਦੇਖ ਸਕਦੇ। ਅਤੇ ਮਹਾਰਾਜ ਕਹਿੰਦੇ ਨਿਤਨੇਮ ਕਰਦੇ ਹੋਏ ਇਹ ਗੱਲ ਸੋਚਿਆ ਕਰ ਕਿ ਵਾਹਿਗੁਰੂ ਜੀ ਦੇ ਨਾ ਸੁਣਨ ਦਾ ਅੰਤ ਆ ਨਾ ਦੇਖਣ ਦਾ ਅੰਤ ਆ। ਸੁਣਨ ਦੇਖੋ ਛੋਟੀ ਜਿਹੀ ਅੱਖ ਬਣਾਈ ਆ ਮਹਾਰਾਜ ਨੇ, ਜਿਹੜੇ ਆਈਜ਼ ਡਾਕਟਰ ਹੈਗੇ ਆ ਦੇ ਕੈਨ ਐਕਸਪਲੇਨ ਰਟੀਨਾ ਕੀ ਹੁੰਦਾ ਆ, ਮੂਹਰੇ ਪੁਤਲੀ ਕੀ ਆ, ਪਿਛਲੀ ਪੁਤਲੀ ਕੀ ਆ, ਕਿੰਨੀਆਂ ਲੇਅਰਸ ਦੇ ਅੱਖ ਦੇ ਵਿੱਚ, ਤੇ ਬਣਾਉਣ ਵਾਲਾ ਕਿੱਦਾਂ ਦਾ ਹੋਊਗਾ, ਇੰਜੀਨੀਅਰ ਕਿੱਡਾ ਵੱਡਾ ਹੋਊਗਾ ਜਿਨ੍ਹਾਂ ਨੇ ਸਾਰਾ ਕੁਛ ਕ੍ਰੀਏਟ ਕੀਤਾ। ਔਰ ਐਵੇਂ ਨਹੀਂ ਕ੍ਰੀਏਟ ਹੋ ਗਿਆ, ਐਵਰੀਥਿੰਗ ਹੈਜ਼ ਅ ਮੀਨਿੰਗ ਆਫ ਦਿਸ, ਸਾਨੂੰ ਤਾਂ ਮਿਲਿਆ ਆ ਸਾਨੂੰ ਪਤਾ ਨਹੀਂ ਲੱਗ ਰਿਹਾ। ਵਾਹਿਗੁਰੂ ਜੀ ਨੇ ਸੋਚ ਸਮਝ ਕੇ ਐਵਰੀ ਸਿੰਗਲ ਚੀਜ਼ ਸਾਡੀ ਜੋ ਇੱਥੇ ਪੰਪ ਹੋ ਰਿਹਾ ਆ ਉਹ ਨਿੱਕੀਆਂ ਨਿੱਕੀਆਂ ਵੇਨਸ ਉਹਦੇ ਕਰਤੇ ਵਾਹਿਗੁਰੂ ਜੀ ਆ, ਤਾਂ ਉਹਨਾਂ ਨੂੰ ਕਹਿੰਦੇ ਆ ਕਰਤਾ ਪੁਰਖ। ਉਹ ਏਡੇ ਕੁ ਸਿਆਣੇ ਆ ਦੇ ਨੋਜ਼ ਕਿਹੜੀ ਵੇਨ ਕਿੱਥੇ ਨੂੰ ਚੱਲੀ ਆਏ। ਸੁਣਨਾ ਇਹਦੇ ਕੰਨ ਦੀ ਸ਼ੇਪ ਆ ਜੀ, ਜਿਹੜੀ ਕੰਨ ਦੇ ਵਿੱਚ ਸੁਣਨ ਦੀ ਸ਼ਕਤੀ ਆ ਉਹਦੇ ਤੋਂ ਸਾਊਂਡ ਸਿਸਟਮ ਬਣ ਗਿਆ। ਕ੍ਰਿਸ਼ਨ ਨੇ ਬਹੁਤ ਕੁਛ ਲੱਭ ਲਿਆ, ਫੋਨ ਲੱਭ ਲਿਆ, ਪਰ ਸਾਡੀ ਇੱਕ ਲਿਮਿਟ ਆ ਸੁਣਨ ਦੀ, ਵੀ ਇੰਨੇ ਡੈਸੀਬਲ ਤੋਂ ਵੱਧ ਨਹੀਂ ਆਪਾਂ ਸੁਣ ਸਕਦੇ ਕੰਨ ਪਾਟ ਜਾਣਗੇ, ਇੰਨੇ ਡੈਸੀਬਲਸ ਤੋਂ ਘੱਟ ਨਹੀਂ ਸੁਣ ਸਕਦੇ ਉਸ ਤੋਂ ਉੱਪਰ, ਜਿਹੜੇ ਕੁੱਤੇ ਬਿੱਲੀਆਂ ਉਹ ਤੋਂ ਵੀ ਘੱਟ ਸੁਣ ਸਕਦੇ ਆ। ਵਾਹਿਗੁਰੂ ਜੀ ਨੇ ਹਰੇਕ ਦਾ ਪੈਰਾਮੀਟਰ ਸੈੱਟ ਕੀਤਾ ਜੀ, ਵਾਹਿਗੁਰੂ ਜੀ ਨੇ ਸਾਡੇ ਲਈ ਪੈਰਾਮੀਟਰ ਪਤਾ ਕੀ ਸੈੱਟ ਕੀਤਾ ਕਿ ਜਿਹੜੀ ਚੀਜ਼ ਤੈਨੂੰ ਨਹੀਂ ਸੁਣਦੀ ਨਾ ਸੁਣ, ਠੀਕ ਹੈ, ਲਿਮਿਟ ਪਾ ਦਿੱਤੀ ਨਾ ਜੀ। ਆਪਾਂ ਕੀ ਕਰਦੇ ਹਾਂ, ਲਿਮਿਟ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੈਨੂੰ ਕੀ ਕਹਿੰਦਾ ਸੀ ਮੇਰੇ ਬਾਰੇ, ਜੇ ਮਹਾਰਾਜ ਨੇ ਤੈਨੂੰ ਨਹੀਂ ਉੱਥੇ ਭੇਜਿਆ ਤੂੰ ਜ਼ਰੂਰ ਪੁੱਛਣਾ ਉਹਨੂੰ ਜਾ ਕੇ, ਨਹੀਂ ਵੀ ਉਹਦੀ ਟੈਨਸ਼ਨ ਮੈਨੂੰ ਦੇ ਦੇ, ਉਹ ਤੇਰੇ ਕੋਲ ਖੜੀ ਸੀ ਮੇਰੇ ਬਾਰੇ ਕੀ ਕਹਿੰਦੀ ਸੀ, ਜੇ ਦੱਸਣਾ ਸੀ ਤਾਂ ਮਹਾਰਾਜ ਨੇ ਤੇਰੇ ਕੋਲ ਭੇਜ ਦੇਣੀ ਸੀ। ਡੋਂਟ ਵਰੀ ਅਬਾਊਟ ਦੈਟ, ਜੇ ਮਹਾਰਾਜ ਨਹੀਂ ਨਾ ਸੁਣਾਉਣੇ ਚਾਹੁੰਦੇ ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ, ਮਹਾਰਾਜ ਮੈਨੂੰ ਉਹ ਗੱਲਾਂ ਨਾ ਸੁਣਾਇਓ, ਸਾਕਤ ਗੀਤ ਨਾਦ ਧੁਨ ਬੋਲਤ ਬੋਲ ਜਾਏ, ਮਹਾਰਾਜ ਉਹ ਵਾਲੇ ਗੰਦੇ ਗਾਣੇ ਉਹ ਵਾਲੀਆਂ ਗੰਦੀਆਂ ਗੱਲਾਂ ਮੇਰੇ ਕੰਨਾਂ 'ਚ ਹੀ ਨਾ ਪਾਇਓ। ਸੱਚੇ ਪਾਤਸ਼ਾਹ ਜੀ ਉਹ ਭਗਤੇ ਅਰਦਾਸ ਕਰਦੇ ਆ। ਵਾਹਿਗੁਰੂ ਜੀ ਦੇ ਸੁਣਨ ਦਾ ਕੋਈ ਅੰਤ ਨਹੀਂ। ਵਾਹਿਗੁਰੂ ਜੀ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਰਛਾਨਤ, ਇਫ ਯੂ ਜਸਟ ਸੇ ਇਨ ਅ ਹਾਰਟ ਵਾਹਿਗੁਰੂ ਜੀ ਦਿਸ ਇਜ਼ ਮਾਈ ਅਰਦਾਸ ਟੂ ਯੂ, ਵਾਹਿਗੁਰੂ ਜੀ ਸਟਿਲ ਇਜ਼ ਅ ਗੁੱਡ ਲਿਸਨਰ। ਕਰੋੜਾਂ ਅਰਬਾਂ ਖਰਬਾਂ ਬੰਦੇ ਵਾਹਿਗੁਰੂ ਜੀ ਨੇ ਇੱਕੋ ਟਾਈਮ 'ਤੇ ਅਰਦਾਸ ਕਰਦੇ ਆ, ਸਾਨੂੰ ਇੱਕ ਟਾਈਮ 'ਤੇ ਇੱਕੋ ਗੱਲ ਸੁਣਦੀ ਆ, ਵਾਹਿਗੁਰੂ ਜੀ ਇੱਕ ਟਾਈਮ 'ਤੇ ਪਤਾ ਨਹੀਂ ਕਿੰਨੇ ਮਿਲੀਅਨਸ ਬਿਲੀਅਨ ਲੱਖਾਂ ਬੰਦਿਆਂ ਦੀਆਂ ਗੱਲਾਂ ਸੁਣਦੇ ਆ, ਅਤੇ ਵਾਹਿਗੁਰੂ ਜੀ ਹਰੇਕ ਦੀ ਲੁੱਕ ਆਫਟਰ ਕਰਦੇ ਆ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਜਾਪੈ ਕਿਆ ਮਨ ਮੰਤ, ਹਜੇ ਤੱਕ ਅੰਤ ਔਂਕੜ ਚੱਲ ਰਹੀ ਆ ਜੀ, ਇਹਦਾ ਮਤਲਬ ਵਾਹਿਗੁਰੂ ਜੀ ਦੀ ਗੱਲ ਹੀ ਹੋਣੀ ਆ। ਜਦੋਂ ਅੰਤ ਨੂੰ ਔਂਕੜ ਹਟ ਗਈ ਉੱਥੇ ਕੁਛ ਹੋਰ ਗੱਲ ਹੋਊਗੀ, ਇੱਥੇ ਵਾਹਿਗੁਰੂ ਜੀ ਦੀ ਗੱਲ ਆ ਗਈ। ਜਾਪੈ ਮਤਲਬ ਹੈਗਾ ਆ ਜਾਪਦਾ ਹੈ, ਰੀਅਲਾਈਜ਼ ਕਰਨਾ ਮੈਨੂੰ ਲੱਗਦਾ, ਆਪਾਂ ਕਹਿ ਦਿੰਦੇ ਨਾ ਜਾਪੈ ਨੂੰ, ਆਪਾਂ ਕਹਿ ਦਈਏ ਮੈਨੂੰ ਲੱਗਦਾ ਹੀ ਸੀ ਇੱਦਾਂ ਹੋਊਗਾ, ਕਿ ਪਰਸੀਵ ਕਰਨਾ ਨੋਨ ਰੀਅਲਾਈਜ਼। ਕਿਆ ਮਤਲਬ ਕੀ, ਵਾਟ, ਮਨ ਦੇ ਨੰਨੇ ਨੂੰ ਸਿਹਾਰੀ, ਇਹਦਾ ਮਤਲਬ ਇਹਦੇ ਵਿੱਚ ਆਊਗਾ ਮਨ ਦੇ ਵਿੱਚ, ਮਨ ਵਿੱਚ, ਹਿਡਨ ਪ੍ਰੈਪੋਜੀਸ਼ਨ ਇਨ ਦੈਟ, ਮਨ ਵਿੱਚ ਕੀ ਮੰਤਰ ਚੱਲ ਰਿਹਾ ਆ, ਵਟ ਇਜ਼ ਇਨ ਹਿਜ਼ ਮਾਇੰਡ, ਉਹਦੇ ਪਲੈਨ ਕੀ ਆ ਰੱਬ ਜੀ ਦੇ, ਰੱਬ ਜੀ ਕੀ ਕਰਨ ਲੱਗੇ ਆ, ਮਿਸਟਰੀ ਕੀ ਆ। ਵਾਹਿਗੁਰੂ ਜੀ ਕਹਿੰਦੇ ਤੂੰ ਨਹੀਂ ਜਾਣ ਸਕਣਾ ਇਜ਼ ਲਿਮਿਟ ਐਂਡ ਦ ਮਿਸਟਰੀ ਆਫ ਇਨ ਹਿਜ਼ ਮਾਇੰਡ ਕੈਨ ਨੋਟ ਪਰਸੀਵ, ਇਹ ਤੇਰੀ ਤੇਰੀ ਸਮਝ 'ਚ ਹੀ ਨਹੀਂ ਆਉਣੀ ਵਾਹਿਗੁਰੂ ਜੀ ਦੇ। ਹੁਣ ਉਹੀ ਗੱਲ ਆ ਵੀ ਅੱਖ ਦੀਆਂ ਨਾੜਾਂ ਆ, ਜੇ ਬੰਦਾ ਕਵੇ ਮੈਨੂੰ ਇਕੱਲੀ ਇਕੱਲੀ ਨਾੜ ਸਮਝਾਓ ਕਿੱਥੇ ਕਿੱਥੇ ਨੂੰ ਜਾ ਰਹੀ ਆ, ਉਹ ਡਾਕਟਰ ਕਿੱਦਾਂ ਸਾਨੂੰ ਸਮਝਾਊਗਾ, ਉਹਨੂੰ ਤਾਂ ਆਪ ਨਹੀਂ ਪਤਾ, ਉਹ ਕਹਿੰਦਾ ਭਾਈ ਮੈਨੂੰ ਤਾਂ ਇੰਨੀ ਕੁ ਓਪਰੇਸ਼ਨ ਕਰਨ ਦਾ ਪਤਾ ਸੀ, ਨਿੱਕੀਆਂ ਨਿੱਕੀਆਂ ਨਾੜਾਂ ਨਹੀਂ ਮੈਨੂੰ ਪਤਾ, ਇਹ ਵਾਹਿਗੁਰੂ ਨੂੰ ਪਤਾ ਉਹ ਕਿੱਥੇ ਜਾਂਦੀਆਂ, ਉਹ ਵੀ ਕਹਿਣ ਦਾ ਗੋਡ ਨੋਸ। ਅਕਾਲ ਪੁਰਖ ਦੇ ਮਨ ਵਿੱਚ ਕਿਹੜੀ ਸਲਾਹ ਆ, ਮੰਤ ਮਤਲਬ ਕਿਹੜੀ ਸਲਾਹ ਆ, ਤੇ ਅਕਾਲ ਪੁਰਖ ਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ। ਵਾਹਿਗੁਰੂ ਜੀ ਦੇ ਮਨ 'ਚ ਕੀ ਹੈ, ਵਾਹਿਗੁਰੂ ਜੀ ਹੀ ਜਾਣਦੇ, ਆਪਾਂ ਸਿਰਫ ਅਰਦਾਸ ਕਰਨੀ ਹੈ। ਉਸ ਤੋਂ ਬਾਅਦ ਵਾਲੀ ਪੌੜੀ ਦੇ ਵਿੱਚ ਆਕਾਰ ਸ਼ਬਦ ਆਉਣਾ ਜੀ, ਇਹ ਆਪਾਂ ਜਪਜੀ ਸਾਹਿਬ ਦੇ ਵਿੱਚ ਆਲਰੇਡੀ ਕੀਤਾ ਸੀ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ, ਇੱਥੇ ਵਾਹਿਗੁਰੂ ਜੀ ਦੇ ਨਾਲ ਆ ਗਿਆ, ਇਸ ਕਰਕੇ ਆਕਾਰ ਨੂੰ ਔਂਕੜ ਆ ਗਈ।
ਅੰਤ ਨ ਜਾਪੈ ਕੀਤਾ ਆਕਾਰ। ਵਾਹਿਗੁਰੂ ਜੀ ਦਾ ਆਕਾਰ ਤੇ ਵਾਹਿਗੁਰੂ ਜੀ ਦੀ ਸ੍ਰਿਸ਼ਟੀ ਦਾ ਆਕਾਰ, ਦੋਵਾਂ ਦਾ ਆਕਾਰ ਵਾਹਿਗੁਰੂ ਜੀ ਕਹਿੰਦੇ ਕਿਸੇ ਦੇ ਕੋਲ ਇੰਨੀ ਸੋਝੀ ਨਹੀਂ ਹੈਗੀ ਕਿ ਉਹ ਬੁੱਝ ਲਵੇ। ਮੁਸਲਮਾਨਾਂ ਨੇ ਸੋਝੀ ਪਾਈ, ਉਹਨਾਂ ਨੇ ਸੱਤ ਬਣਾ ਤੇ, ਕਹਿੰਦੇ ਸੱਤ ਆ ਤੇ ਵਾਹਿਗੁਰੂ ਸੱਤਵੇਂ ਅਸਮਾਨ ਤੇ ਰਹਿ ਰਿਹਾ ਹੈ। ਜੇ ਆਪਾਂ ਬਾਬਾ ਕਬੀਰ ਜੀ ਦਾ ਸ਼ਬਦ ਪੜੋਂਗੇ ਨਾ, ਖਾਈ ਕੋਟ ਨਾ ਪਰਲ ਪਗਾਰਾ, ਸਭ ਕੋਈ ਕਹਿਤ ਚਲਣ ਹੈ ਊਹਾਂ, ਨਾ ਜਾਣੋ ਬੈਕੁੰਠ ਹੈ ਕਹਾਂ, ਉਹ ਸ਼ਬਦ ਦੇ ਵਿੱਚ ਇਸ ਚੀਜ਼ ਦਾ ਬਹੁਤ ਖੁੱਲ੍ਹ ਕੇ ਵਿਆਖਿਆ ਹੋਣੀ ਆ। ਬਟ ਹੁਣ ਆਪਣੇ ਕੋਲ ਟਾਈਮ ਥੋੜ੍ਹਾ ਘੱਟ ਆ, ਆਪਾਂ ਸ਼ਬਦੀ ਅਰਥਾਂ ਤੱਕ ਹੀ ਚਲੇ ਜਾਂਦੇ ਹਾਂ। ਅੰਤ ਨਹੀਂ ਪਤਾ ਲੱਗਦਾ ਕਿ ਪ੍ਰਭੂ ਦਾ ਕੀਤਾ ਹੋਇਆ ਆਕਾਰ ਭਾਵ ਰਚਿਆ ਹੋਇਆ ਸੰਸਾਰ ਕਿੱਡਾ ਵੱਡਾ ਹੈ, ਕਿੱਡਾ ਹੈ, ਕੈਸਾ ਹੈ, ਕਿਉਂ ਆ। ਮਹਾਰਾਜ ਕਹਿੰਦੇ ਸਾਰੇ ਸਵਾਲਾਂ ਦੇ ਜਵਾਬ ਨਹੀਂ ਮਿਲਣੇ, ਬਿਕੋਜ਼ ਯੂ ਨਾ, ਜਦੋਂ ਬੱਚਾ ਨਵਾਂ ਨਵਾਂ ਬੋਲਣ ਲੱਗਦਾ ਉਹ ਇਕੱਲੀ ਇਕੱਲੀ ਗੱਲ ਪੁੱਛਦਾ ਹੁੰਦਾ,

ਤਾਂ ਕਹੀ ਹੈ ਕਹਿੰਦੇ ਕਈ ਚੱਲ ਇੱਥੇ ਆ ਕੇ ਹੁਣ ਗੁਰੂ ਸਾਹਿਬ ਜੀ ਨੇ ਗੱਲ ਕਹਿਣੀ ਇੱਥੇ ਮੁਕਾਈ ਆ ਕਿ ਰੱਬ ਜੀ ਨੂੰ ਬਸ ਵੱਡਾ ਵੱਡਾ ਕਹਿ, ਬਹੁਤਾ ਕਹੀਏ ਬਹੁਤਾ ਹੋਏ, ਜਿੰਨਾ ਵੱਡਾ ਕਹੂੰਗਾ ਉਦੋਂ ਵੱਡਾ ਵਾਹਿਗੁਰੂ ਜੀ ਦਿਸਣਗੇ, ਉਦੋਂ ਵੱਡੇ ਦਰਸ਼ਨ ਹੋਣਗੇ। ਬਸ ਵਾਹਿਗੁਰੂ ਜੀ ਕਹਿੰਦੇ ਇਹਦੇ ਵਿੱਚ ਟਿਕਿਆ ਰਹਿ, ਇਹਦੇ ਵਿੱਚ ਹੀ ਟਿਕਣਾ ਸਾਡੇ ਲਈ ਅਰਦਾਸ ਕਰਨੀ ਬਸ ਸਾਰਿਆਂ ਨਾਲੋਂ ਵਧੀਆ ਚੀਜ਼ ਆ, ਕਿਉਂਕਿ ਇਹਦਾ ਹੱਦ ਬੰਨਾ ਵਾਹਿਗੁਰੂ ਜਿਸ ਦੀ ਬੇਅੰਤ ਜੀਵ ਭਾਲ ਕਰ ਰਿਹਾ ਇਹਦਾ ਕੋਈ ਹੱਦ ਬੰਦਾ ਨਹੀਂ, ਕੋਈ ਮਨੁੱਖ ਪਾ ਹੀ ਨਹੀਂ ਸਕਦਾ। ਜਿਉਂ ਜਿਉਂ ਗੱਲ ਆਖੀ ਜਾਵੇਗਾ ਉਹ ਵੱਡਾ ਆ, ਉਹ ਵੱਡਾ ਆ, ਤੇ ਉੱਤੇ ਹੋਰ ਵੱਡਾ ਹੋਈ ਜਾਊਗਾ। ਇੱਕ ਨਾ ਮੁਸਲਮਾਨਾਂ ਦੇ ਘਰ ਦੇ ਵਿੱਚ ਇੱਕ ਗੱਲ ਕਹਿੰਦੇ ਆ ਜੀ, ਉਹ ਕਹਿੰਦੇ ਹੁੰਦੇ ਯਾ ਅੱਲਾ ਖਰਚਾ ਵਡਾ, ਉਹਨਾਂ ਦੀ ਇਹ ਅਰਦਾਸ ਆ, ਦੈਟ ਮੀਨ ਗਿਵ ਮੀ ਦ ਮੋਰ ਐਕਸਪੈਂਸ, ਮੇਰੇ ਘਰ ਦੇ ਹੋਰ ਖਰਚੇ ਹੋਣ। ਅੱਛਾ ਖਰਚੇ ਹੋਣਗੇ ਤਾਂ ਮੇਰੀ ਜੇਬ 'ਚ ਪੈਸੇ ਹੋਣਗੇ, ਅਤੇ ਜੇ ਮੈਂ ਖਰਚ ਕਰੂੰਗਾ ਮੇਰਾ ਪਰਿਵਾਰ ਵੱਡਾ ਹੋਊਗਾ, ਮੈਂ ਐਸ਼ੋ ਆਰਾਮ 'ਚ ਰਹੂੰਗਾ। ਉਹ ਇਹ ਨਹੀਂ ਕਹਿੰਦੇ ਵੀ ਮੈਨੂੰ ਮੇਰੀ ਬੈਂਕ ਬੈਲੈਂਸ ਵੱਡਾ ਕਰ ਦੇ। ਇਹ ਭਾਈ ਵੀਰ ਸਿੰਘ ਜੀ ਨੇ ਕਿਤਾਬ 'ਚ ਗੱਲ ਲਿਖੀ ਹੋਈ ਸੀ, ਯਾ ਅੱਲਾ ਵੀ ਖਰਚਾ ਵਧਾ, ਕਹਿੰਦੇ ਉਹਨਾਂ ਦੀ ਅਰਦਾਸ ਦੇ ਵਿੱਚ ਇਹ ਚੀਜ਼ ਆਉਂਦੀ ਆ ਕਿ ਵਾਹਿਗੁਰੂ ਜੀ ਕੋਲੋਂ ਜੇ ਤੁਸੀਂ ਵੰਡਣ ਲਈ ਮੰਗੋਗੇ ਨਾ ਤਾਂ ਵਾਹਿਗੁਰੂ ਜੀ ਥੋੜ੍ਹੀ ਨਹੀਂ ਆਉਣ ਦਿੰਦੇ, ਕਿਉਂਕਿ ਵਾਹਿਗੁਰੂ ਜੀ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੰਦੇ। ਹੈ ਨਾ, ਸਾਨੂੰ ਸਭ ਨੂੰ ਪਤਾ ਵੀ ਜਦੋਂ ਬੱਚੇ ਹੁੰਦੇ ਆ ਨਾ, ਪਹਿਲਾਂ ਬੰਦੇ ਦੇ ਦਿਮਾਗ 'ਚ ਹੁੰਦਾ ਇਹ ਬੱਚਾ ਪੜੂਗਾ ਕਿੱਦਾਂ, ਅਸੀਂ ਤਾਂ ਹਲੇ ਵੀ ਸੈਟਲ ਨਹੀਂ ਹੈਗੇ। ਅਸੀਂ ਬਹੁਤ ਚਲੋ ਵਾਹਿਗੁਰੂ ਜੀ ਦੀ ਕਿਰਪਾ ਨਾਲ ਕਈਆਂ ਨੂੰ ਤਾਂ ਜਿਹੜੇ ਦੇਰ ਬਾਅਦ ਮਿਲਦੇ ਆ ਜਾਂ ਜਿਹੜੀ ਪਹਿਲਾਂ ਫੈਮਿਲੀ ਸੈਟਲ ਹੁੰਦੀ, ਪਰ ਜਿਹੜੇ ਸਾਡੇ ਵਾਲੇ ਕਿ ਪੰਜਾਬ ਤੋਂ ਆਏ ਹੁੰਦੇ ਆ ਜਿਹੜੇ ਪੱਕੇ ਵੀ ਨਹੀਂ ਹੁੰਦੇ, ਜਦੋਂ ਉਹਨਾਂ ਦੇ ਘਰ ਬੱਚੇ ਨੇ ਜਨਮ ਲੈਣਾ ਹੁੰਦਾ ਨਾ, ਤਾਂ ਬਹੁਤ ਟੈਨਸ਼ਨ ਹੁੰਦੀ ਉਹਨਾਂ ਨੂੰ ਵੀ ਇਹ ਕਿੱਦਾਂ ਹੋਊਗਾ। ਪਰ ਮਹਾਰਾਜ ਕਹਿੰਦੇ ਆ ਕਿ ਸਹਿਲ ਪੱਥਰ ਮੈਂ ਜੰਤ ਪਾਏ ਤਾਂ ਕਾਰਜ ਅੱਗੇ ਕਰ ਤਰਿਆ, ਤੂੰ ਉਹਦੇ ਅੰਤ ਪਾਉਣ ਦੀ ਕੋਸ਼ਿਸ਼ ਨਾ ਕਰ। ਵੱਡਾ ਸਾਹਿਬ ਉੱਚਾ ਥਾਂ, ਬਸ ਵਾਹਿਗੁਰੂ ਜੀ ਕਹਿੰਦੇ ਉਹਨੂੰ ਵੱਡਾ ਵੱਡਾ ਕਹਿ, ਵੱਡਾ ਵੱਡਾ ਕਹਿ, ਬਾਰ ਬਾਰ ਵੱਡਾ ਵੱਡਾ ਕਹਿ। ਇਸੇ ਕਰਕੇ ਆਪਾਂ ਉਹਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿ ਕੇ ਯਾਦ ਕਰਦੇ ਹਾਂ। ਮਹਾਰਾਜ ਕਹਿੰਦੇ ਵੱਡਾ ਗ੍ਰੇਟ, ਸਾਹਿਬ ਮਤਲਬ ਹੁੰਦਾ ਮਾਲਕ ਮਾਸਟਰ, ਅਤੇ ਉਹਦਾ ਥਾਂ ਜਿਹੜਾ ਉਹਦਾ ਘਰ ਆ ਉਹ ਬੜਾ ਉੱਚਾ ਆ, ਹਾਈ ਪਲੇਸ ਆ, ਜਿਹਨੂੰ ਆਪਾਂ ਸਿੰਪਲ ਲੈਂਗੁਏਜ ਸੱਚਖੰਡ ਕਹਿੰਦੇ ਹਾਂ, ਉਹ ਬਹੁਤ ਹਾਈ ਪਲੇਸ ਹੈ। ਮਹਾਰਾਜ ਉੱਥੇ ਪਹੁੰਚਿਆ ਨਹੀਂ ਜਾ ਸਕਦਾ, ਅਤੇ ਮਹਾਰਾਜ ਕਹਿੰਦੇ ਪਹੁੰਚਿਆ ਜਾ ਸਕਦਾ ਪਰ ਉਹਨੂੰ ਕੀ ਲੱਗੀਆਂ, ਪੌੜੀਆਂ, ਇਹ ਤਰ੍ਹਾਂ ਪੱਤ ਪਵੜੀਆਂ ਚੜੀਏ ਹੋਏ 21, ਉਹ ਵਾਲੀਆਂ ਪੌੜੀਆਂ ਚੜ੍ਹ ਕੇ ਵਾਹਿਗੁਰੂ ਨਾਲ ਇੱਕ ਮਿੱਕ ਹੋ ਜਾਈਦਾ। ਮਹਾਰਾਜ ਕਹਿੰਦੇ ਪੌੜੀਆਂ ਆ, ਅੱਛਾ ਪੌੜੀਆਂ ਦੇ ਵਿੱਚ ਖਾਸੀਅਤ ਕੀ ਹੁੰਦੀ ਜੀ, ਕਿ ਪੌੜੀਆਂ ਚੜ੍ਹਨ ਲਈ ਜ਼ੋਰ ਲੱਗਦਾ ਅਤੇ ਸਟੈਪ ਬਾਈ ਸਟੈਪ ਚੜ੍ਹ ਹੁੰਦੀਆਂ, ਅਤੇ ਲਾਸਟ ਪੌੜੀ ਦੇ ਉੱਤੋਂ ਪੈਰ ਤਿਲਕ ਜਾਵੇ ਤਾਂ ਸਿੱਧਾ ਥੱਲੇ। ਇਹ ਵਾਹਿਗੁਰੂ ਜੀ ਦੇ ਘਰ ਦੀ ਦਇਆ ਆ, ਉਹਨਾਂ ਦਾ ਇਹ ਰੂਲ ਆ। ਬਹੁਤ ਸਾਰੇ ਬਾਬੇ ਲਾਗੇ ਪਹੁੰਚ ਜਾਂਦੇ ਆ ਸੱਚਖੰਡ ਤੋਂ, ਉੱਥੋਂ ਸਿੱਧਾ ਇਹ ਪੈਰ ਤਿਲਕਦਾ ਤਾਂ ਥੱਲੇ ਆ ਜਾਂਦੇ ਆ, ਜੇਲ੍ਹ 'ਚ ਲੱਭਦੇ ਆ। ਇਹ ਵਾਹਿਗੁਰੂ ਜੀ ਦੇ ਘਰ ਦੀ ਰਜ਼ਾ ਆ। ਪਰ ਸੱਚੇ ਪਾਤਸ਼ਾਹ ਕਹਿੰਦੇ ਕਿ ਵਾਹਿਗੁਰੂ ਜੀ ਦਾ ਥਾਨ ਬੜਾ ਉੱਚਾ, ਜਿੰਨਾ ਵੱਡਾ ਵਾਹਿਗੁਰੂ ਜੀ ਆ ਉਨਾ ਹੀ ਉਹਦਾ ਸੋ ਦਰ ਕਿਹਾ ਸੋ ਕਰ ਕਿਹਾ, ਜਿੱਤ ਬਹਿ ਸਰਬ ਸੰਭਾਲੇ, ਜਿੱਥੇ ਬਹਿ ਕੇ ਵਾਹਿਗੁਰੂ ਜੀ ਸਭ ਦੀ ਸੰਭਾਲ ਕਰਦੇ ਆ, ਉਹ ਬਹੁਤ ਵੱਡੇ ਆ ਜੀ। ਅਤੇ ਵਾਹਿਗੁਰੂ ਜੀ ਉਸ ਘਰ ਲਈ ਪਹੁੰਚਣ ਲਈ ਸਾਨੂੰ ਕੁਛ ਨਹੀਂ ਦਿੱਤਾ ਤੁਸੀਂ, ਵਾਹਿਗੁਰੂ ਆਪ ਜੀ ਇੰਨੇ ਉੱਚੀ ਜਗ੍ਹਾ 'ਤੇ ਬਹਿ ਗਏ, ਅਸੀਂ ਕਿੱਦਾਂ ਪਹੁੰਚਾਂਗੇ। ਵਾਹਿਗੁਰੂ ਜੀ ਕਹਿੰਦੇ ਦਿੱਤਾ ਨਾ, ਉੱਚੇ ਉੱਪਰ ਉੱਚਾ ਨਾਉ, ਜਪਜੀ ਸਾਹਿਬ ਜੀ ਦੇ ਵਿੱਚ ਹੀ ਨਾ ਨਾਉ ਅਤੇ ਨਾਓ ਇਹਨਾਂ ਦਾ ਫਰਕ ਆਪਾਂ ਸਮਝ ਲਈਏ। ਜਿੱਥੇ ਨਹਾਉਣ ਦੀ ਗੱਲ ਆਉਣੀ ਉੱਥੇ ਨਾਓ ਬੋਲਣਾ, ਬਿੰਦੀ ਨਹੀਂ ਲੱਗਣੀ ਅਤੇ ਨੰਨੇ ਨੂੰ ਭਾਰਾ ਕਰਨਾ ਪੈਣਾ ਨਹਾਉਣਾ, ਅਤੇ ਜਿੱਥੇ ਨਾਓ ਬੋਲਣਾ ਉੱਥੇ ਬਿੰਦੀ ਲੱਗ ਜਾਣੀ ਹੈ ਅਤੇ ਨੰਨਾ ਭਾਰਾ ਨਹੀਂ ਹੋਣਾ। ਉੱਚੇ ਉੱਪਰ ਉੱਚਾ ਨਾਓ ਮਤਲਬ ਵਾਹਿਗੁਰੂ ਜੀ ਦਾ ਨਾਮ, ਉੱਚੇ ਮਤਲਬ ਉੱਚੇ ਤੋਂ ਉੱਚੇ। ਅੱਛਾ ਇਸ ਚੀਜ਼ ਨੂੰ ਸਮਝੋ ਜੀ, ਜਿਹੜੀ ਆ ਪੌੜੀ ਬਣਾਈ ਆ, ਇਹ ਬਹੁਤ ਇੰਟਰਸਟਿੰਗ ਚੀਜ਼ ਹੈ। ਸੱਚਖੰਡ ਜਾਣ ਨੂੰ ਆਹ ਜਿਹੜੇ ਦੋ ਡੰਡੇ ਆ ਨਾ ਵੱਡੇ ਵਾਲੇ, ਇਹਨੂੰ ਮਹਾਰਾਜ ਕਹਿੰਦੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਇਹ ਦੇਹੁਰੀ ਮਿਲੀ ਆ ਹੈ ਨਾ, ਗੋਬਿੰਦ ਮਿਲਣ ਕੀ, ਇਹ ਪਹਿਲੀਆਂ ਡੰਡੇ ਮਿਲ ਗਏ। ਆਹ ਜਿਹੜੇ ਵਿੱਚ ਵਾਲੇ ਡੰਡੇ ਆ ਨਾ, ਇਹ ਨਹੀਂ ਹੈ ਬੰਦੇ ਕੋਲ, ਇਹ ਮਹਾਰਾਜ ਸਿਮਰਨ ਦੇ ਨਾਲ ਦਿੰਦੇ ਆ। ਵਾਹਿਗੁਰੂ ਵਾਹਿਗੁਰੂ ਜਪਣ ਜਪ ਜਪ ਕੇ ਫਿਰ ਇੱਕ ਡੰਡਾ ਮਿਲ ਜਾਂਦਾ, ਫਿਰ ਉਹਨੂੰ ਫੜ ਲਈਦਾ, ਫਿਰ ਵਾਹਿਗੁਰੂ ਵਾਹਿਗੁਰੂ ਜਪ ਕੇ ਫਿਰ ਅਗਲਾ ਡੰਡਾ ਮਿਲਦਾ। ਇਹ ਪੌੜੀਆਂ ਫਿਕਸਡ ਪੌੜੀਆਂ ਨਹੀਂ ਹੈਗੀਆਂ,
ਇਹ ਡੰਡੇ ਇੱਦਾਂ ਮਿਲਦੇ ਆ, ਉੱਚੇ ਉੱਪਰ ਉੱਚਾ ਨਾ, ਜਿੱਦਾਂ ਵਾਹਿਗੁਰੂ ਜੀ ਉੱਚੇ ਆ ਇੱਦਾਂ ਹੀ ਵਾਹਿਗੁਰੂ ਜੀ ਦਾ ਨਾਮ ਵੀ ਉਨਾ ਹੀ ਉੱਚਾ ਆ, ਤੇ ਇਹ ਨਾਮ ਉੱਥੇ ਤੱਕ ਲੈ ਜਾਂਦਾ ਸਾਨੂੰ ਜਿੱਥੇ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਦੈਟ ਇਜ਼ ਅ ਲਾਸਟ ਡੈਸਟੀਨੇਸ਼ਨ ਫੋਰ ਗੁਰਸਿੱਖ, ਉਹਨੂੰ ਕਹਿੰਦੇ ਸੱਚਖੰਡ। ਮਹਾਰਾਜ ਇਹ ਪੌੜੀ ਕਿੱਥੋਂ ਮਿਲਦੀ ਆ, ਇਹ ਡੰਡੇ ਕਿੱਥੋਂ ਮਿਲਦੇ ਆ? ਮਹਾਰਾਜ ਕਹਿੰਦੇ ਪ੍ਰਭ ਹਰਿਮੰਦਰ ਸੋਹਣਾ, ਤਿਸਮੈਂ ਮਾਣਕ ਲਾਲ, ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ, ਬਿਨ ਪੌੜੀਗੜ ਕਿਉਂ ਚੜਾਉ, ਗੁਰ ਹਰ ਧਿਆਨ ਨਿਹਾਲ। ਬਿਨਾਂ ਗੁਰੂ ਤੋਂ ਇਹ ਪੌੜੀ ਨਹੀਂ ਮਿਲਣੀ, ਵਾਹਿਗੁਰੂ ਜੀ ਕਹਿ ਰਹੇ ਆ ਓਨਲੀ ਐਂਡ ਓਨਲੀ ਵਾਹਿਗੁਰੂ ਜੀ ਕੋ ਮਿਲਣੀ ਆ। ਪਤਾ ਹੁਣ ਇਹ ਜਪਜੀ ਸਾਹਿਬ ਜੀ ਦੇ ਜਿੱਦਾਂ ਜਿੱਦਾਂ ਆਪਾਂ ਗਾਂਹ ਜਾਈ ਜਾਣਾ ਔਖਾ ਹੋਈ ਜਾਣਾ, ਕਿਉਂਕਿ ਸੱਚਖੰਡ ਲੈ ਕੇ ਜਾਣਾ ਵਾਹਿਗੁਰੂ ਜੀ ਨੇ। ਉਹ ਪਹਿਲੀਆਂ ਸੁਣਨ ਵਾਲੀਆਂ ਪੌੜੀਆਂ ਸਾਡੇ ਲਈ ਈਜ਼ੀ ਸੀਗੀਆਂ, ਮੰਨੇ ਵਾਲੀਆਂ ਪੌੜੀਆਂ ਬੜੀਆਂ ਸਮਝ ਪੈਂਦੀਆਂ ਸੀ, ਇਹ ਪੌੜੀਆਂ ਹੁਣ ਥੋੜ੍ਹੀਆਂ ਥੋੜ੍ਹੀਆਂ ਔਖੀਆਂ ਹੋਈ ਜਾਂਦੀਆਂ, ਕਿਉਂਕਿ ਸੱਚਖੰਡ ਜਾਣਾ ਹਰੇਕ ਦੇ ਵੱਸ ਦਾ ਕੰਮ ਨਹੀਂ ਆ। ਪਰ ਮਹਾਰਾਜ ਆਪਾਂ ਨੂੰ ਹਰੇਕ ਨੂੰ ਇਹਦੇ ਟੇਸਟ 'ਚ ਜ਼ਰੂਰ ਲੈ ਕੇ ਜਾਂਦੇ ਆ ਕਿ ਵਾਹਿਗੁਰੂ ਜੀ ਕਹਿੰਦੇ ਤੇਰਾ ਪਰਮਾਨੈਂਟ ਹਾਊਸ ਹੈ ਪੁੱਤ, ਸਵਰਗ ਨਰਕ ਇਜ਼ ਅ ਕੈਟਾ ਡਿਗਰੀ ਆਫ ਕੈਟਾਗਰੀ ਪ੍ਰਿਜ਼ਨ, ਇਸ ਜੇਲ੍ਹ 'ਚ ਰਹਿਣਾ ਛੱਡ, ਤੈਨੂੰ ਮੈਂ ਆਪਣੇ ਘਰ ਲੈ ਕੇ ਘਰ ਦੀ ਗੱਲ ਦੱਸਦਾ। ਗੁਰ ਪੌੜੀ ਬੇੜੀ ਗੁਰੂ, ਗੁਰ ਤੁਲਹਾ ਹਰਨਾਉ, ਗੁਰ ਸੁਰ ਸਾਗਰ ਬੋਹਿਥੋ, ਗੁਰ ਤੀਰਥ ਦਰਿਆਉ, ਏਵਡ ਉੱਚਾ ਹੋਵੈ ਕੋਈ, ਤਿਸ ਉੱਚੇ ਕਉ ਜਾਣੈ ਸੋਇ, ਤਿਸ ਉੱਚੇ ਕਉ ਜਾਣੈ ਸੋਇ। ਵਾਹਿਗੁਰੂ ਜੀ ਤੁਹਾਨੂੰ ਕੌਣ ਜਾਣ ਸਕਦਾ, ਏਵਡ ਉੱਚਾ ਕਿੱਡਾ ਕੁੱਚਾ, ਤੁਹਾਡੇ ਜਿੰਨਾ, ਕੇਵਡ ਵੱਡਾ ਡੀਠਾ ਹੋਏ, ਕਿੱਡਾ ਕੁ ਵੱਡਾ ਵਾਹਿਗੁਰੂ ਜੀ, ਤਿਸ ਵਾਹਿਗੁਰੂ ਜੀ ਦੇ ਪ੍ਰਣਾਉਣ ਹੋ ਗਿਆ, ਤਿਸ ਉੱਚੇ ਕਉ ਜਾਣੈ ਸੋਏ। ਜਿਹੜਾ ਵਾਹਿਗੁਰੂ ਜੀ ਜਿੱਡਾ ਹੋ ਗਿਆ ਨਾ ਜੀ, ਜਿਹੜਾ ਸਮੁੰਦਰ ਜਿੱਡਾ ਹੋ ਗਿਆ, ਹੀ ਨੋਜ਼ ਸਮੁੰਦਰ ਕਿੱਡਾ ਕੁ ਵੱਡਾ। ਉਹ ਆਇਆ ਛੋਟਾ ਜਿਹਾ ਰਿਵਰ, ਆਇਆ ਰਿਵਰ ਆ ਕੇ ਸਮੁੰਦਰ ਚ ਮੈਚ ਕਰ ਗਿਆ, ਹੋਇਆ ਕਿ ਉਹ ਜਦੋਂ ਸਮੁੰਦਰ ਚ ਮੈਚ ਹੋ ਗਿਆ ਫਿਰ ਉਹ ਸਮੁੰਦਰ ਬਣ ਗਿਆ, ਉੱਡਾ ਹੀ ਵੱਡਾ ਹੋ ਗਿਆ। ਉਹ ਪਾਣੀ ਤਾਂ ਪਤਾ ਨਹੀਂ ਲੱਗਦਾ ਸੀ ਵੀ ਰਿਵਰ ਦਾ, ਨਦੀ ਦਾ ਪਾਣੀ, ਕੈਨਾਲ ਦਾ ਪਾਣੀ ਕਿਹੜਾ ਸੀ ਐਂਡ ਓਸ਼ਨ ਦਾ ਪਾਣੀ ਕਿਹੜਾ ਸੀ, ਉਹ ਸੇਮ ਹੋ ਗਿਆ। ਉਹ ਵਾਹਿਗੁਰੂ ਜੀ ਜਿੱਡੇ ਵੱਡੇ ਹੋ ਜਾਂਦੇ ਆ ਫਿਰ। ਅੱਛਾ, ਇੱਕ ਬੜੀ ਪਿਆਰੀ ਗੱਲ ਭਾਈ ਕੁਲਬੀਰ ਸਿੰਘ ਜੀ ਟੋਰਾਂਟੋ ਵਾਲਿਆਂ ਨੇ ਲਿਖੀ, ਉਹ ਮੈਂ ਕੋਟ ਕਰਨ ਲੱਗਾ ਤੁਹਾਨੂੰ। ਉਹਨਾਂ ਨੇ ਲਿਖਿਆ, ਤੁਸੀਂ ਪੜ੍ਹਿਆ ਟੀਕਾ ਆ ਭਾਈ ਸਾਹਿਬ ਜੀ ਦਾ ਟੋਰਾਂਟੋ, ਪੜ੍ਹੀ ਉਹ ਐਪਲੀਕੇਸ਼ਨ? ਹਾਂਜੀ ਹਾਂ, ਥੋੜ੍ਹੀ ਜਿਹੀ ਪੜ੍ਹੀ, ਉਹ ਪੜ੍ਹਿਆ ਉਹ ਟੀਕਾ, ਉਹ ਬਹੁਤ ਸੋਹਣਾ ਭਾਈ ਸਾਹਿਬ ਨੇ ਲਿਖਿਆ। ਇਸ ਪੰਕਤੀ ਤੋਂ ਸਿੱਧ ਹੈ ਕਿ ਕੇਵਲ ਅਕਾਲ ਪੁਰਖ ਹੀ ਆਪਣੇ ਆਪ ਨੂੰ ਜਾਣਦਾ ਹੈ, ਪਰ ਕਿਉਂਕਿ ਸਤਿਗੁਰ ਉਸੇ ਦਾ ਹੀ ਰੂਪ ਹੈ, ਜੈਸਾ ਕਿ ਸਾਧ ਰੂਪ ਆਪਣਾ ਤਨ ਧਾਰਿਆ ਵਾਲੀ ਪੰਕਤੀ ਤੋਂ ਸਿੱਧ ਹੈ, ਇਸ ਕਾਰਨ ਦਸ ਗੁਰੂ ਸਾਹਿਬਾਨ ਵੀ ਜਾਣਦੇ ਹਨ ਕਿ ਅਕਾਲ ਪੁਰਖ ਕਿੰਨਾ ਉੱਚਾ ਹੈ, ਹੋਰ ਕੋਈ ਨਹੀਂ ਜਾਣਦਾ। ਸੋਏ ਪਦ ਦਾ ਅੰਤਰੀਵ ਭਾਵ ਸਤਿਗੁਰੂ ਹੈ। ਦੇਖੋ ਉਹਨਾਂ ਨੇ ਸੋਏ ਦਾ ਭਾਵ ਕੱਢ ਲਿਆ ਵੀ ਮਹਾਰਾਜ ਕੋਈ ਇੱਦਾਂ ਦਾ ਹੈ ਜਿਹੜਾ ਆਪ ਜੀ ਨੂੰ ਜਾਣ ਸਕਦਾ? ਕਹਿੰਦੇ ਹਾਂ, ਉਹ ਜਾਣ ਸਕਦਾ ਜਿਹੜਾ ਵਾਹਿਗੁਰੂ ਜਿੰਨਾ ਉੱਚਾ ਹੋ ਜਾਵੇ। ਕਹਿੰਦੇ ਫਿਰ ਤਾਂ ਉਹ ਗੁਰੂ ਹੀ ਆ। ਕਿੱਡੀ ਲੰਬੀ ਉਡਾਰੀ ਆ ਗੁਰੂ ਸਿੱਖਾਂ ਦੀ, ਗੁਰੂ ਪਿਆਰਿਆਂ। ਜੇਵਡ ਆਪ ਜਾਣੈ ਆਪ ਆਪ, ਕੌਣ ਜਾਣ ਸਕਦਾ ਜੀ ਆਪ ਦੀ ਸਿਹਾਰੀ? ਆਪੇ ਹੀ ਆਪੇ ਹੀ ਆਪੇ ਹੀ ਰੱਬ ਜੀ ਜਾਣਦੇ ਆ। ਬਸ ਦੋ ਵਾਰੀ ਆਪ ਆਪ ਕਹਿਣ ਦਾ ਭਾਵ ਆ ਵੀ ਇਹ ਗੱਲ ਤੇ ਜ਼ੋਰ ਦੇ ਰਿਹਾ, ਫੋਰਸਫੁਲੀ ਇਹ ਗੱਲ ਕਹਿ ਰਿਹਾ, ਬਸ ਆਪ ਵਾਹਿਗੁਰੂ ਜੀ ਹੀ ਜਾਣਦੇ ਆ, ਹੋਰ ਨਹੀਂ ਕੋਈ ਜਾਣਦਾ, ਜਾਂ ਨਾਨਕ ਜੀ ਜਾਣਦੇ, ਅਕਾਲ ਪੁਰਖ ਆਪ ਹੀ ਜਾਣਦਾ। ਉਹ ਕਿੱਡਾ ਵੱਡਾ ਆ, ਨਾਨਕ ਨਦਰੇ ਕਰਮੀ ਦਾਤ, ਜਪਜੀ ਸਾਹਿਬ ਕਿੱਥੇ ਐਂਡ ਹੁੰਦਾ ਜੀ? ਐਂਡ ਵਾਲੀ ਪੰਕਤੀ ਜਪਜੀ ਸਾਹਿਬ ਦੀ, ਡਰ ਕੇ ਕਿਉਂ ਬੋਲਦੇ, ਉੱਚੀ ਬੋਲੋ। ਨਾਨਕ ਨਦਰੀ ਨਦਰ ਨਿਹਾਲ। ਅੱਛਾ, ਸੱਚਖੰਡ ਤੇ ਜਪਜੀ ਸਾਹਿਬ ਐਂਡ ਹੋ ਜਾਣਾ ਚਾਹੀਦਾ ਸੀ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ, ਇੱਥੇ ਤਾਂ ਐਂਡ ਹੋ ਗਿਆ। ਬਸ ਲਾਸਟ ਵਾਲੀ ਪੌੜੀ ਕਾਹਤੇ ਲਿਖਤੀ ਮਹਾਰਾਜ? ਜਤ ਪਹਾਰਾ ਧੀਰ ਸੁਣਿਆ ਰਹਿਣ ਮਤ ਵੇਦ ਹਥਿਆਰ, ਭਾਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਢਾਲ, ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਬੰਦੇ ਦੀ ਜ਼ਿੰਦਗੀ ਨਦਰ ਤੇ ਐਂਡ ਹੁੰਦੀ ਆ ਬਸ।
ਜੇ ਸੱਚਖੰਡ ਜਾਣਾ ਆ ਤਾਂ ਇਸ ਪੌੜੀ ਦੇ ਵਿੱਚ ਵੀ ਨਦਰ ਦੀ ਗੱਲ ਤੇ ਮਹਾਰਾਜ ਨੇ ਕਰ ਦਿੱਤਾ, ਨਾਨਕ ਨਦਰੀ ਕਰਮੀ ਦਾਤ। ਗੁਰੂ ਸਾਹਿਬ ਨਾਨਕ ਜੀ ਫਰਮਾਉਂਦੇ ਆ ਨਦਰੀ ਵਾਹਿਗੁਰੂ ਦੇ ਕਰਮ ਨਾਲ ਭਾਵ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਨਾਮ ਰੂਪੀ ਦਾਤ ਮਿਲਦੀ ਆ। ਕਰਮੀ ਦਾ ਮਤਲਬ ਹੈ ਇੱਥੇ ਬਲੈਸਿੰਗਸ, ਵਾਹਿਗੁਰੂ ਜੀ ਦੀ ਗ੍ਰੇਟ ਬਾਈਸ ਕਾਇੰਡਨੈਸ। ਆਪਾਂ ਜਿਹੜੀ ਗੱਲ ਕੀਤੀ ਨਾ ਵੀ ਸੱਚਖੰਡ ਤੋਂ ਬਾਅਦ ਪੌੜੀ ਕਿਉਂ ਆਈ ਜੀ, ਉਹਨੂੰ ਸਵੇਰੇ ਨੂੰ ਜਦੋਂ ਹੁਣ ਤੁਸੀਂ ਜਪਜੀ ਸਾਹਿਬ ਪੜੋਗੇ ਨਾ ਦੇਖਿਓ, ਜੱਤ ਪਹਾਰਾ ਧੀਰਜ ਸੁਨਿਆਰ। ਮਹਾਰਾਜ ਕਹਿੰਦੇ ਸੁਨਿਆਰ ਵਰਗਾ ਧੀਰਜ ਚਾਹੀਦਾ ਬੰਦੇ ਕੋਲ ਜੇ ਰੱਬ ਜੀ ਦੇ ਰਾਹ ਤੇ ਤੁਰਨਾ ਹੈਗਾ ਆਪਣੇ ਕੋਲ। ਮਹਾਰਾਜ ਉਹ ਕਿੱਦਾਂ ਦਾ ਹੁੰਦਾ ਸੁਨਿਆਰ ਵਰਗਾ ਧੀਰਜ? ਫਿਰ ਇੱਕ ਸ਼ਬਦ ਸਰਚ ਕਰਿਓ, ਬਾਬਾ ਨਾਮਦੇਵ ਜੀ ਦਾ ਸ਼ਬਦ ਆ, ਐਸੇ ਰਾਮਾ ਐਸੇ ਹੀਰੋ, ਇੱਦਾਂ ਵਾਹਿਗੁਰੂ ਜੀ ਆ ਤੇ ਮੈਂ ਵਾਹਿਗੁਰੂ ਜੀ ਨੂੰ ਇੱਦਾਂ ਦੇਖਦਾ। ਮੈਨੂੰ ਯਾਦ ਆ ਵੀ ਅੱਜ ਤੋਂ 5-7 ਸਾਲ ਪਹਿਲਾਂ ਇੱਕ ਕੀਰਤਨ ਕੀਤਾ ਸੀ ਆਪਾਂ ਸੰਡੇ, ਤੇ ਉਦੋਂ ਮੈਂ ਗੱਲ ਕੀਤੀ ਸੀ ਵੀ ਸੋਚ ਕੇ ਦੇਖਿਓ ਮਹਾਰਾਜ ਕਹਿੰਦੇ ਅੱਖਰ ਲਿਖੇ ਆ, ਆ ਨਾਨਕ ਨੰਨਾ ਆ, ਨੰਨਾ ਤਾਂ ਅਸੀਂ ਪੰਜਾਬੀ 'ਚ ਆਪੇ ਹੀ ਲਿਖ ਦਿੰਦੇ ਹਾਂ, ਇਹ ਤਾਂ ਆਮ ਹੀ ਆ, ਇਹਦੇ ਨਾਲ ਪਤਾ ਨਹੀਂ ਕੀ ਕੁਛ ਬਣਾਉਂਦੇ ਆ। ਇੱਕ ਆਮ ਬੰਦੇ ਲਈ ਇਹ ਸਿਰਫ ਪੰਜਾਬੀ ਦੇ ਅੱਖਰ ਲਿਖੇ ਆ, ਪਰ ਭਗਤ ਨਾਮਦੇਵ ਜੀ ਕਹਿ ਰਹੇ ਐਸੇ ਰਾਮਾ ਇੱਦਾਂ ਵਾਹਿਗੁਰੂ ਜੀ ਆ ਤੇ ਮੈਂ ਇੱਦਾਂ ਵਾਹਿਗੁਰੂ ਜੀ ਨੂੰ ਦੇਖਦਾ। ਉਹਦੇ ਵਿੱਚ ਫਿਰ ਸਾਰੀਆਂ ਐਗਜ਼ਾਮਪਲ ਦਿੱਤੀਆਂ ਤੇ ਉਹਦੇ 'ਚ ਲਿਖਦੇ ਜੈਸੇ ਸੋਨਾ ਘੜਤ ਹੀਰੇ ਸੁਨਿਆਰਾ। ਸੁਨਿਆਰ ਨਾ ਮੈਂ, ਕਿਉਂਕਿ ਅਸੀਂ ਸਕੂਲ ਜਾਂਦੇ ਹੁੰਦੇ ਸੀ ਤਾਂ ਸਾਡੇ ਸਕੂਲ ਦੇ ਰਾਹ 'ਚ ਸਾਰੇ ਸੁਨਿਆਰਿਆਂ ਦੀਆਂ ਦੁਕਾਨਾਂ ਹੁੰਦੀਆਂ ਸੀ ਜੀ, ਅਤੇ ਉਹ ਅਸੀਂ ਦੇਖਦੇ ਹੁੰਦੇ ਸੀ ਜਦੋਂ ਘੜਦੇ ਸੀ। ਇੱਕ ਤਾਂ ਉਹ ਅੱਖ ਦੇ ਲੈਂਜ਼ ਲਾਉਂਦੇ ਹੁੰਦੇ ਸੀ, ਕਿਉਂਕਿ ਉਹਨਾਂ ਨੇ ਉਹ ਜਦੋਂ ਜੁਐਲਰੀ ਬਣਾਉਂਦੇ ਆ ਤਾਂ ਜੁਐਲਰੀ ਬਣਾਉਂਦੇ

ਦਿਸਦਾ। ਨਿੱਕੀ ਨਿੱਕੀ ਚੀਜ਼ ਥੱਲੇ ਡਿੱਗਦੀ, ਉਹ ਐਂ ਨਾਲ ਹੀ ਚਿਮਟੀ ਦਾ ਚੱਕ ਕੇ ਆਪਣੀ ਕੌਲੀ 'ਚ ਪਾਈ ਜਾਂਦੇ ਆ। ਅਤੇ ਸੁਨਿਆਰਾ ਪੁੱਠਾ ਝਾੜੂ ਲਾਉਂਦਾ, ਆਪਾਂ ਅੰਦਰੋਂ ਬਾਹਰ ਨੂੰ ਲਾਉਂਦੇ ਹਾਂ, ਉਹ ਬਾਹਰੋਂ ਅੰਦਰ ਨੂੰ ਲਾਉਂਦਾ ਹੁੰਦਾ, ਫਿਰ ਉਹ ਕੂੜੇ ਨੂੰ ਇੱਦਾਂ ਛਾਣਦਾ ਆ, ਫਿਰ ਉਸ ਕੂੜੇ ਦੇ ਵਿੱਚੋਂ ਸੋਨਾ ਕੱਢਦਾ ਆ। ਮਹਾਰਾਜ ਨੇ ਕਿੱਡੀ ਪਿਆਰੀ ਗੱਲ ਲਿਖੀ ਆ ਵੀ ਜੱਤ ਪਹਾਰਾ ਉਹਦੀ ਪੱਠੀ ਵਾਂਗੂ ਧੀਰਜ ਸੁਨਿਆਰ। ਇੰਨਾ ਬੰਦੇ 'ਚ ਧੀਰਜ ਚਾਹੀਦਾ ਭਗਤੀ ਕਰਨ ਲੱਗੇ। ਜਦੋਂ ਅਸੀਂ ਸਿਮਰਨ ਕਰਨਾ ਨਾ ਜੀ, ਮੂਲ ਮੰਤਰ ਜਪਣਾ, ਬਾਣੀ ਪੜ੍ਹਨੀ, ਇੰਨੇ ਸਹਿਜ ਦੇ ਵਿੱਚ ਸਿਮਰਨ ਕਰਨਾ, ਇਹ ਲਾਸਟ ਪੌੜੀ ਸਾਨੂੰ ਸਿਖਾਉਂਦੀ ਆ ਜੱਤ ਪਹਾਰਾ ਧੀਰਜ ਸੁਨਿਆਰ। ਸਾਡੇ ਗਲੇ 'ਚ ਵਾਹਿਗੁਰੂ ਰਹਿ ਜਾਂਦਾ, ਇਦੋਂ ਥੱਲੇ ਨਹੀਂ ਜਾ ਰਿਹਾ। ਜੇ ਤੁਸੀਂ ਫਾਸਟ ਕਰਕੇ ਦੇਖ ਲਓ ਨਹੀਂ ਜਾਣਾ, ਅਤੇ ਜੇ ਜਾਊਗਾ ਤਾਂ ਉੱਥੇ ਖੜੇ ਰਵਾਂਗੇ। ਇਹ ਥੱਲੇ ਤੱਕ ਲੈ ਕੇ ਜਾਣਾ ਪੈਣਾ ਆ, ਤਾਂ ਹੀ ਵਾਹਿਗੁਰੂ ਜੀ ਦੀ ਕਲਾ ਵਰਤਣੀ ਆ, ਕਿਉਂਕਿ ਲਾਸਟ ਪੌੜੀ ਕਹਿ ਰਹੀ ਆ ਸੱਚਖੰਡ ਜਾਣ ਲਈ ਇਹ ਪਾਸਵਰਡ ਲੱਗਣੇ ਆ। ਪੁੱਤ ਜੱਤ ਪਹਾਰਾ ਧੀਰਜ ਸੁਨਿਆਰ ਐਰਣ ਮਤ ਵੇਦ ਹਥਿਆਰ, ਆਪਣਾ ਆਪ ਇੱਦਾਂ ਸਰੈਂਡਰ ਕਰਨਾ ਪੈਣਾ ਜਿੱਦਾਂ ਉਹਦੇ 'ਤੇ ਥੋੜੇ ਮਾਰਦਾ ਰਹਿੰਦਾ, ਉਹ ਕਦੀ ਕੰਪਲੇਨ ਨਹੀਂ ਕਰਦੀ। ਵਾਹਿਗੁਰੂ ਜੀ ਕਹਿੰਦੇ ਇੱਦਾਂ ਹੀ ਥੋੜੇ ਪੈਣੇ ਆ। ਜੱਤ ਪਹਾਰਾ ਧੀਰਜ ਸੁਨਿਆਰ ਐਰਣ ਮਤ ਵੇਦ ਹਥਿਆਰ, ਪੌਖ ਲਾਗਨ ਤਪਤਾ ਭਾਂਡਾ ਭਾਉ ਅੰਮ੍ਰਿਤ ਤਾਲ ਘੜੀਆ ਸ਼ਬਦ ਸੱਚੀ ਟਕਸਾਲ। ਫਿਰ ਐਂਡ ਤਿਲ ਕਹਿਤਾ ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਰ। ਬੜੀ ਪਿਆਰੀ ਬਾਣੀ ਆ ਜਪਜੀ ਸਾਹਿਬ ਜੀ। ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਆਪ ਜੀ ਨੂੰ, ਜੇ ਕਿਸੇ ਨੇ ਵਾਕਈ ਰਸ ਲੈਣਾ ਨਾ, ਇਸ ਬਾਣੀ 'ਚ ਬਹੁਤ ਰਸ ਮਿਲੂਗਾ। ਇਸ ਬਾਣੀ ਦੇ ਵਿੱਚੋਂ ਬਹੁਤ ਰਸ ਮਿਲਦਾ ਹਰੇਕ ਨੂੰ, ਕੁਛ ਨਾ ਕੋਈ ਬਾਣੀ। ਕਈਆਂ ਨੂੰ ਸੁਖਮਣੀ ਸਾਹਿਬ ਬਹੁਤ ਪਿਆਰਾ ਲੱਗਦਾ, ਕਈ ਨੂੰ ਰਾਮ

ਪਰ ਮੈਂ ਮੇਰੇ ਤੋਂ ਜਵਾਬ ਹੈ ਨਹੀਂ ਇਹਦਾ ਵਾਕਿਆ ਹੀ, ਕਿਉਂਕਿ ਮਹਾਰਾਜ ਤਾਂ ਕਹਿੰਦੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਕਤ ਕੀ ਨੇ ਵਿਧ ਨੈਣੋ ਡਿੱਠੀ, ਜਿਹਨੂੰ ਅੰਮ੍ਰਿਤਾ ਤੇ ਵਿਖ ਦਾ ਫਰਕ ਪਤਾ ਨਹੀਂ ਲੱਗਦਾ ਉਹ ਤਾਂ ਸਾਕਤ ਆ, ਤੇ ਗੁਰੂ ਦਾ ਸਿੱਖ ਕਿੱਦਾਂ ਹੋ ਸਕਦਾ ਜਿਹੜਾ ਜਿਹੜਾ ਸੱਚਖੰਡ ਪਹੁੰਚਣ ਲੱਗਾ ਆ ਉਹ ਅੰਮ੍ਰਿਤ ਤੇ ਜ਼ਹਿਰ ਦਾ ਫਰਕ ਹੀ ਨਹੀਂ ਕਰ ਰਿਹਾ, ਉਸ ਅੰਮ੍ਰਿਤ ਸ਼ਰਾਬ ਦਾ ਫਰਕ ਤਾਂ ਕਰੂਗਾ ਨਾ। ਮੈਂ ਕਿਹਾ ਇਹਦਾ ਜਵਾਬ ਨੈਕਸਟ ਵੀਕ ਦੇਵਾਂਗੇ। ਫਿਰ ਗੁਰਮੁਖ ਪਿਆਰਿਆਂ ਨੇ ਦੱਸਿਆ ਵੀ ਇੱਥੇ ਨਹੀਂ, ਅੰਮ੍ਰਿਤ ਦੁੱਧ ਨੂੰ ਵੀ ਕਹਿੰਦੇ ਆ, ਤੇ ਜਦੋਂ ਲੂਣ ਕਿਸੇ ਚੀਜ਼ ਚ ਵੱਧ ਪੈ ਜਾਵੇ ਤਾਂ ਜ਼ਹਿਰ ਵਰਗਾ ਟੇਸਟ ਬਣਾ ਦਿੰਦਾ ਆ, ਵੀ ਉਹ ਟੇਸਟਾਂ ਤੋਂ ਇੰਨਾ ਉੱਚਾ ਉੱਪਰ ਉੱਠ ਜਾਂਦਾ ਕਿ ਉਹਨੂੰ ਮਿੱਠਾ ਕੌੜਾ ਇੱਕੋ ਜਿਹਾ ਲੱਗਦਾ ਆ। ਉੱਥੇ ਅੰਮ੍ਰਿਤ ਤੇ ਬਿਖ ਖਾਟੀ ਦਾ ਮਤਲਬ ਉਹ ਆਉਂਦਾ ਆ, ਉਹ ਮੇਰੇ ਦਿਮਾਗ 'ਚ ਕਦੇ ਨਹੀਂ ਸੀ ਆਇਆ। ਤਾਂ ਮੈਂ ਤੁਹਾਨੂੰ ਕਹਿੰਦਾ ਵੀ ਸੱਤੀ ਪੈਰੀ ਸੱਤ ਪਲਾ ਬਈਏ ਪੜਿਆ ਪਾਸ, ਵੀ ਉੱਥੋਂ ਫਿਰ ਗੁਰਮੁਖਾਂ ਦੇ ਕੋਲ ਬਹਿਣਾ ਚਾਹੀਦਾ। ਗੁਰਮੁਖ ਆਪਣੇ ਲਾਈਫ ਐਕਸਪੀਰੀਅੰਸ ਤੋਂ ਸਾਨੂੰ ਦੱਸਦੇ ਆ, ਪੁੱਤ ਇਹਦਾ ਇੱਦਾਂ ਨਹੀਂ, ਇਹਨੂੰ ਇੱਦਾਂ ਕਰ ਲੈਣਾ ਚਾਹੀਦਾ। ਅਤੇ ਜੇ ਆਪਣੀ ਸੰਗਤ ਉੱਦਾਂ ਦੇ ਬੰਦਿਆਂ ਦੀ ਆ ਤਾਂ ਫਿਰ ਜੈਸਾ ਸੇਵੇ ਤੈਸਾ ਹੋਵੇ। ਆਪਣੀ ਸੰਗਤ ਦੇ ਆਲਾ ਦੁਆਲਾ ਝਾਤ ਮਾਰ ਕੇ ਦੇਖ ਲਈਏ ਕਿ ਆਪਣੀ ਸੰਗਤ ਕਿੱਦਾਂ ਦੀ ਆ। ਜੇ ਸੰਗਤ ਗੁਰਮੁਖ ਪਿਆਰਿਆਂ ਦੀ ਆ, ਜੋ ਆਪ ਜਪੈ ਅਵਰੈ ਨਾਮ ਜਪਾਵੇ ਵਾਲੇ ਆ, ਅਤੇ ਆਪਾਂ ਕੁਛ ਖੱਟ ਲਵਾਂਗੇ ਜ਼ਿੰਦਗੀ ਦੇ ਵਿੱਚ, ਨਹੀਂ ਤਾਂ ਆਪਾਂ ਜ਼ਿੰਦਗੀ ਵੇਸਟ ਕਰ ਲਵਾਂਗੇ। ਆਪਸ਼ਨ ਇਜ਼ ਯੋਰ। ਜੇ ਆਪਾਂ ਇਸ ਆਪਸ਼ਨ 'ਤੇ ਆ ਜਾਈਏ, ਗੁਰਮਤ ਸਕੂਲ ਆਫ ਥੋਟ ਤੋਂ ਸਿੱਖਣ ਲੱਗ ਪਈਏ, ਅਤੇ ਵਾਹਿਗੁਰੂ ਜੀ ਕਹਿੰਦੇ ਸੱਚਖੰਡ ਪਹੁੰਚ ਜਾਏਗਾ ਪੁੱਤ। ਜੇ ਆਪਾਂ ਦੁਨੀਆ ਵਾਲੇ ਸਕੂਲ ਆਫ ਥੋਟ 'ਚ ਹੀ ਰਹਿਣਾ ਆ, ਫਿਰ ਉਹ ਤੁਹਾਡੀ ਮਰਜ਼ੀ ਆ। ਇਹ ਇਹ ਇਹ ਜਿਹੜੀਆਂ ਚੀਜ਼ਾਂ ਆ ਬਹੁਤ ਛੋਟੀਆਂ ਛੋਟੀਆਂ ਆ, ਪਰ ਇਹ ਉਹ ਛੋਟੀਆਂ ਛੋਟੀਆਂ ਉਹ ਪੌੜੀ ਦੇ ਡੰਡੇ ਬਣ ਜਾਂਦੀਆਂ ਜਿਹੜੀਆਂ ਵਾਹਿਗੁਰੂ ਜੀ ਨੇ ਸਾਨੂੰ ਦੇਖ ਕੇ ਸੱਚਖੰਡ ਵਾਲੀਆਂ ਇਹ ਤਰ੍ਹਾਂ ਪਤ ਪਵਣੀਆਂ ਛੜੀਏ ਹੋਏ ਕੀਸ ਵਾਲੇ 'ਤੇ ਲੈ ਕੇ ਜਾਣਾ ਜੀ। ਸੋ ਭੁੱਲ ਚੁੱਕ ਦੀ ਖਿਮਾ ਬਖਸ਼ਣੇ ਜੀ। ਗੁਰਬਾਣੀ ਅਗਾਧ ਬੋਧਾ, ਸਤਿਗੁਰੂ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ, ਇਹ ਸਿਰਫ ਅੱਖਰੀ ਅਰਥ ਸੀਗੇ। ਭਾਵ ਵਾਲੇ ਅਰਥ ਉਦਣ ਬਣਨੇ ਆ ਜਦੋਂ ਤੁਸੀਂ ਪੜ੍ਹੀ ਅਤੇ ਤੁਹਾਡੇ ਨਾਲ ਨਾਨਕ ਜੀ ਨੇ ਗੱਲ ਕੀਤੀ, ਉਦਣ ਜਪਜੀ ਸਾਹਿਬ ਜੀ ਇੱਕ ਵੱਖਰੀ ਤਰੀਕੇ ਨਾਲ ਸਮਝ ਆਉਣਾ, ਉਹ ਲਫਜ਼ਾਂ ਦੇ ਵਿੱਚ ਨਹੀਂ ਆਉਣਾ, ਉਹ ਸਿਰਫ ਫੀਲ ਆਉਣਾ, ਉਹ ਤੁਹਾਨੂੰ ਆਉਣਾ, ਜਾਂ ਨਾਨਕ ਜੀ ਜਾਣਨਗੇ ਜਾਂ ਤੁਸੀਂ ਜਾਣੋਗੇ, ਉਹ ਇੱਕ ਡਿਫਰੈਂਟ ਵੇ ਆਫ ਟੋਕ ਹੋਣਾ ਆ। ਵੈਨ ਯੂ ਰਿਅਲਾਈਜ਼ ਦੈਟ ਕਿ ਹਾਂ ਨਾਨਕ ਜੀ ਆਹ ਤਾਂ ਗੱਲ ਮੈਨੂੰ ਪਤਾ ਨਹੀਂ ਸੀ, ਸੱਚੇ ਪਾਤਸ਼ਾਹ ਨੇ ਕਹਿਣਾ ਪੁੱਤ ਮੈਂ ਤੁਹਾਨੂੰ ਇਹੀ ਸਮਝਾਉਣਾ ਆ, ਫਿਰ ਉਹਨੂੰ ਆਪਾਂ ਸਮਝਾਂਗੇ। ਦੇਖ ਹੈਗੀ ਆ ਪੁੱਤ, ਦੇਖੋ ਆਨੰਦ ਸਾਹਿਬ ਕਰਨਾ ਨੋਰਮਲੀ ਖੰਡ ਪਾਠ 'ਤੇ ਬਣਾਉਂਦੇ ਨਹੀਂ ਹੁੰਦੇ, ਫਿਰ ਆਪਾਂ ਸਲੋਕ ਪੜ੍ਹ ਕੇ ਸਮਾਪਤੀ ਕਰਦੇ ਹਾਂ। ਹਾਂਜੀ ਹੈਗੀ ਜੀ, ਠੀਕ ਆ ਜੀ, ਆਨੰਦ ਸਾਹਿਬ ਦਾ ਜਾਪ ਕਰਦੇ ਹਾਂ, ਫਿਰ ਆਪਾਂ ਮਹਾਰਾਜ ਦੇ ਕੋਲੋਂ ਹੁਕਮਨਾਮਾ ਸਾਹਿਬ ਦੀ ਯਾਚਨਾ ਕਰਦੇ ਹਾਂ ਅਰਦਾਸ ਕਰਕੇ। ਵਾਹਿਗੁਰੂ ਸਾਹਿਬ ਜੀਓ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ।

ਦੋਏ ਘਰ ਜੋੜ ਕਰੂੰ ਅਰਦਾਸ, ਉਦਭਾਵਿਤ ਆਣੇ ਰਾਸ, ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ, ਤਿੱਥੇ ਅੱਗੇ ਨਾਨਕਾ ਖੱਲੇ ਕਿੱਚੇ ਅਰਦਾਸ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸਿਆਂ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦੁਰ ਸਿਮਰਿਆ ਘਰ ਨੌ ਨਿਧ ਆਵੇ ਧਾਏ, ਸਭ ਥਾਂਏ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ, ਸੁਰਬੰਸ ਦਾਨੀ, ਪੰਥ ਦੇ ਵਾਲੀ ਸਤਿਗੁਰੂ ਜੀਓ, ਸਭ ਥਾਂਏ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਭੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਨਿਠ ਕੀਤਾ, ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਾਨੇ ਆਰਿਆਂ ਨਾਲ ਚਰਾਏ, ਦੇਗਾਂ ਵਿੱਚ ਉਬਾਲੇ, ਜਿੰਦੇ ਜੰਡਾਂ ਨਾਲ ਬਣ ਕੇ ਸਾੜੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਏ, ਜਿਨ੍ਹਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭਝੰਗੀਆਂ ਭਝੰਗਣਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕਬੂਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ, ਆਪ ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਆਪਣੇ ਪੰਥ ਸਦਾ ਸਹਾਇ ਦਾ ਤਾਰ ਜੀ ਹੋ, ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸੇ ਨੂੰ ਬਖਸ਼ਣਾ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨੇ ਓਟਿਆਂ ਜੋੜ ਸਤਿਗੁਰੂ, ਨਿਆਸਰਿਆਂ ਦੇ ਆਸਰਾ ਸਤਿਗੁਰੂ ਜੀਓ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ। ਆਪ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ, ਜੋਦੜੀ ਅਰਜੋਈ ਹੈ ਪਾਤਸ਼ਾਹ ਜੀਓ, ਸੁਣੋ ਬਨੰਤੀ, ਠਾਕੁਰ ਮੇਰੇ ਜੀ ਦੰਤਰ ਧਾਰੇ ਰਾ

Vai, Bru, vai, Bru, vai, Bru, vai, Bru, vai, Bru, vai.

Bye.

0: ਵਟਭਾਗੀ ਅਨਹਦ ਵਜਿਆ।
1: ਪੰਚੇ ਸ਼ਬਦ ਵਜੇ ਮਤ ਗੁਰਮਤ।

সব দেখ্যা।

ਕਿਸ਼ਨ ਬਿਸ਼ਨ ਕਬ ਹੂੰ ਨਹਿ ਧਿਆਉ ਮੈਂ ਨਾ ਗਣੇਸ਼ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬ ਹੂੰ ਨਹਿ ਧਿਆਉ ਕਾਨ ਸੁਣੇ ਪਹਿਚਾਨ।

शीतला तावे, हर वाहन ओठार उड़ावे। शिव शिव करते

ਨਰ ਸੇ ਨਾਰ ਹੋਏ ਉਤਰੈ ਤੂੰ ਕਹੀਅਤ ਦੀ ਆਦ ਭਵਾਨੀ ਮੁਕਤ ਕੀ ਬਰੀਆ ਖਾਂ ਛਬਾਨੀ ਗੁਰਮਤ ਰਾਮ ਨਾਮ ਗਹੋ ਮੀਤਾ ਪ੍ਰਣਵੈ ਨਾਮਾ ਇਹੋ ਕਹਿ ਹਾਂ ਤਾਂ

सवे मुए हैं, केते कृष्ण पए हैं, अंत सवे गए हैं, हम तो एक रमैया।

ਬਦਲਾ ਬਣਦੇ ਹੂੰ। ਸ਼ਿਵ ਸ਼ਿਵ ਕਰਤਾ ਜੋ ਨਰ ਧਿਆਵੇ, ਬਲਦ ਚੜਾ ਡੋਰੂ ਟਮਗਾਵੇ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਨਮਸਕਾਰ ਤਿਸੀ ਵੇਦ ਰਾਜ ਬ੍ਰਹਮਾ ਜੋਤੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ, ਨਮਸਕਾਰ ਹੈ ਤਾਏ ਹਮਾਰਾ।

सब तन कहो गुर सतगुरु।

பட்டி பிரேம பகத் மன் லீனா நித் பாஜே அன்

सात जन्म कुश्ती होए मरे होए सिख सिर टोपी।

बेचिया बिखिया जुआ तजै मछली मांस ना कबहू भजै गुरु का।